0: ਕੋਟ ਭੂਤ ਪ੍ਰੇਤ ਸੂਕਰ ਮਿਰਗਾਚ
1: ਸਾਡੇ ਮੇਰਾ ਸਰੂਪ ਤੇ ਦੂਰ ਨਾਨਕਿਆ ਭਗਤ ਰਹਾ ਭਰਪੂਰ
0: ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਕੋ ਜੋਨੀ ਫਿਰੈ
0: ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥਕ ਪਾਏ।

0: ਕਾਸ਼ਕ ਪਦੀ
1: ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋਗ
0: ਕਿਨ ਮੈਂ ਥਾਪੂ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਤਾਰ ਅਤਾਰ ਹਾਵੇ ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ ਹੁਕਮੇ
2: ਨਿਤ ਰੰਗ ਪ੍ਰਕਾਰ
1: ਕਰ ਦੇਖੇ ਆਪਣੀ ਵਡਿਆਈ ਨਾਨਕ ਸਾਮੈ ਰਹਿਆ ਸਮਾਈ
2: ਪ੍ਰਭਾਵੇ ਮਾਨੁ ਕਤ ਪਾਵੇ ਪ੍ਰਭਾਵੇ ਤਾ ਪਾਸਰ ਤਰਾਵੇ
1: ਪ੍ਰਭਾਵੇ

0: ਜਾਵੇ, ਜੋ ਤਿਸ ਭਾਵੇ ਸੋਈ ਕਰਾਵੇ,
1: ਇਸ ਦੇ ਹੱਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੇ ਸੋਈ ਕਰੇ,
0: ਅਨ ਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ,
1: ਪਰਮੇ ਭੁੱਲਾ ਦੇ ਜਿਸ ਤਾਵੇ, ਨਿਮਖ ਮਾਣੇ ਚਾਰ ਪੁੰਨ ਪਿਆਵੇ,
0: ਜਿਸ ਆਪਣੀ ਭਗਤ ਦੇ ਨਾਨਕ ਤੇਜਾ ਨਾਮ ਮਿਲੇ,
1: ਜਿਨਾ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ,
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਾ ਦਿਸ ਪ੍ਰਗਟਾਵੇ,
1: ਜਾ ਕੋ ਆਪਣੀ ਕਰੇ ਬਖਸ਼ੀਸ, ਤਾ ਕਾ ਲੇਖਾ ਨਾ ਗਣੇ ਜਗਦੀਸ਼,
2: ਜੀਓ
0: ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬੰਦ ਆਪ ਬਣਾਈ, ਨਾਨਕ ਜੀਵਾ ਦੇਖ ਬੜਾਈ,
0: ਇਸ ਕਾ ਬਲ ਨਾਹੀ ਇਸ ਹਾਥ, ਕੰਨ ਕਰਾਵਨ ਸਰਬ ਕੋ ਰਾਤ, ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰ ਰੰਗ ਹਸੈ,
1: ਕਬੂ ਨਿੰਦ ਚਿੰਦ ਵਿਵਹਾਰ, ਕਬੂ ਆਕਾਸ਼ ਪਿਆਰ,
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ,
1: ਕਬੂ ਨਿਤ ਕਰੇ ਕੋ ਭਾਤ, ਕਬੂ ਸੋਏ ਰਹੇ ਦਿਨ ਰਾਤ,
0: ਕਬੂ ਮਹਾ ਕ੍ਰੋਧ ਬਿਕਰਾਲ, ਕਬੂ ਸਰਬ ਕੀ ਹੋਤ।

ਕਾਬੂ ਹੋਏ ਪੰਡਤ ਕਰੇ ਵਖਿਆਨ, ਕਾਬੂ ਮੋਹਨ ਧਾਰੀ ਲਾਵੇ ਧਿਆਨ, ਕਾਬੂ ਕੀਟ ਹਸ ਪਤੰਗ ਹੋਏ ਜੀਆ, ਅਨਕ ਜੋਨ ਭਰਮੇ ਭਰਮੀਆ, ਜੋਤਿ ਸੁਭਾਵੇ ਸੋਈ ਹੋਏ।

ਕਰਤਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕੀ ਹਾਂ ਮੁਕਤ ਆਗੇ ਪਾਵੇ। ਬਹੁ ਲਸਕਰ ਮਾਨੁਖ

0: ਤਬਲਕ ਮੋਹ ਮਗਨ ਸੰਗ ਮਾਏ ਤਬਲਕ ਧਰਮ ਰਾਏ ਦੇ ਸਜਾਏ
1: ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁਟੈ
0: ਸਹਿਜ ਕਟੇ ਲੱਕ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
1: ਨਾਨਕ ਭੋਗ ਮਿਥਿਆ ਕੀ ਕਰੈ ਨਾਨਕ ਕਾਲਾ ਤਪ ਤਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਸੁਪਨ ਮਨੋਰਥ ਬਿਰਤੇ ਸਭ ਕਾਜੇ
1: ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕੰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ
1: ਕੰਨ ਕਰਾਵਨ ਕਰਨੈ ਹਾਰ ਇਸਕੇ ਹਾਥ ਕਰਾ ਨੀਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪ

0: ਆਪਣੇ ਕਾਰਜ ਮਹਿ ਆਪ ਸਮਾਇਆ।
1: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਭ ਬੁਝਿਆ।
0: ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ।
1: ਨਾ ਕਿਸੇ ਜਨਮੈ ਨਾ ਕਿਸੇ ਮਰੈ, ਆਪਨ ਜਗਤ ਆਪ ਹੀ ਕਰੈ।
0: ਆਵਨ ਜਾਵਨ ਦਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।
1: ਆਪੇ ਆਪ ਸਗਲ ਮੈਂ ਆਪ, ਅਨਿਕ ਜੋਤ ਰਖ ਥਾਪ ਥਾਪ।
0: ਅਬਨਾਸੀ ਨਾਹੀ ਕਿਛ ਖੰਡ, ਤਾਰਨ ਤਾਰ ਰਹਿਓ ਬ੍ਰਹਿਮੰਡ।

0: ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿਨ ਪੁਰਖ ਕਾ ਊਤਮ ਕਰ ਮਾਨ,
1: ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ,
0: ਸਹਿਜ ਸੁਭਾਇ ਹੋਵੈ ਸੋ ਹੋਇ, ਕਰਣਾ ਹਾਰ ਪਛਾਣਾ ਸੋਇ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ,
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੁ

0: ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਇਆ ਕੁਰਬਾਨ,
1: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,
0: ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਓਟ ਕਹੀ ਸੰਤੈ ਦਰ ਪਾਇਆ, ਸਰਬ ਸੁਖ ਨਾਨਕ ਤੇ ਪਾਇਆ।

0: ਆਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ
2: ਤਿਸਤੇ ਪਰੈ ਨਾਹੀ ਕਿਛ ਕੋਈ ਸਰਬ ਨਿਰੰਤਰ ਏਕੋ ਸੋਈ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ
2: ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਹੈ ਮਨ ਇਹੋ ਨਰਾਓ
2: ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਭਰਨ ਜਾ ਕਰ ਨੇਤਰ ਫੋਰ ਤਿਸਕਾ ਮਨ ਨਾ ਜਾਣੈ ਹੋਰ
2: ਮੰਗਲ ਸਰ ਜਾਕੈ ਸਰਬ ਥੋਕ ਸੁਣਿਆ ਕਰ ਤਾਪੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸ਼ਰ ਗ੍ਰਹਿਸਤ ਮੈਂ ਭੋਗੀ
2: ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀ ਮਿਤ ਨਾਹੈ ਸਗਲ ਦੇਵ ਹਾਰੇ ਅਬਗਾਹੇ
2: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਨਾਨਕ ਜਨ ਦਾਸ ਨਾਮ ਧਿਆਵੈ
2: ਜਨਮ ਮਰੈ ਫਿਰਿ ਆਵੈ ਜਾਈ
1: ਊਚ ਨੀਚ ਤਿਸਕੇ ਅਸਥਾਨ।

0: ਨਾਨਾ ਬਿਦਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਬੁਰੀਆ ਸਭ ਭਵਨ ਨਾਮ ਕਾ ਸੰਗਰੇ ਸੁਨ ਸ਼ਰਵਣ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜੰਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੈ
1: ਪ੍ਰਵੇਸ਼
0: ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿ ਸੁਭਾਵ ਹੈ ਸੋ ਵਰਤੀਆ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਜਨ ਕਾ ਸੇਵਕ ਸੋ ਬੜ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ।

ਨਾਨਕ ਸਤ ਸਤ ਪ੍ਰਭ ਸੋਏ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ।

ਬੋਲੋ ਜਸ ਦੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ

0: ਪਲਤ ਪਲਤ ਸਵਾਰੇ, ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੇ।
1: ਗੁਰ ਕਾ ਦਰ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
0: ਆਪਸ ਕੋ ਕਰ ਕਛੂ ਨਾ ਜਨਾਵੇ, ਹਰ ਹਰ ਨਾਮ।

0: ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨਕ ਵਾਰ ਗੁਰ ਕਾ ਬਲ ਜਾਉ
0: ਸਰਮਦਾਨ ਜੀ ਕਾ ਦਾਤਾ ਆਠ ਪੈ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮੈ ਪਾਰ ਬ੍ਰਹਮ
0: ਸਹਿਸ ਸਿਆਣ ਪਲਿਆ ਨਾ ਜਾਈਏ ਐ ਨਾਨਕ ਐਸਾ ਗੁਰ ਵਡ ਭਾਗੀ ਪਾਈਏ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਕੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ
1: ਸੁਨ ਕਰ ਬਚਨ ਕਰਨਿਆ ਕਰਨੇ ਮਨ ਸੰਤੋਖ ਆਤਮ ਪਤਿਆਨੇ
0: ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖ

0: ਵਰਤਾਈ ਨੰਦ ਪਿਆ ਦੁੱਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ
0: ਹੋ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਪਰਮ ਚੁਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਣ
1: ਨਿਰਗੁਣ ਨਾਮ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਭ ਦੀ ਮੋਹੀ
0: ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ
1: ਹਰ ਦਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਓਤ ਪੋਤ ਰਵਿਆ।

0: ਚਾਲ ਮਾਇਆ ਜੰਜਾਲ ਹੋ ਮੈਂ ਮੋਹ ਭਰਮ ਪੈ ਭਾਰ
1: ਦੁਖ ਸੁਖ ਆਪਨ
0: ਖੇਲ

0: ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ
1: ਅੰਦਰ ਵਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਲੈ ਥਾ ਕਰੇ ਵਿਸਥਾਰ ਤਿਸ ਭਾਲੈ ਥਾ ਏਕੰਕਾਰ
0: ਅਨੇਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਨਿਰਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ
1: ਆਵਨ ਜਾਨ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਤ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ ਕਰ ਮਿਲੈ ਨਾਹੀਂ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ।

ਬੜੇ ਬਹੁ ਸਿਮਰ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰਿ ਭਗਵੰਤਾ।

ਫਤਿਹ ਪਾਤਸ਼ਾਹੀ ਦਸਵੀਂ ਚਾਹ ਪਾਈ ਪੁੰਨ ਰਾਸ ਸਿਕਾ ਕਾਢਾ ਸੀਸਾ ਸ੍ਰੀ ਅਸਗੇ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗੰਧੇ ਪਈ ਸਭ ਨਿਆਨ ਵਧਾਈ ਦਈ।

ਸਹਿਸ ਬਣਿਜੈ ਹਰਿ ਸਹਿਸ ਬੁਨ ਦੀਨ ਕਹਿਜੈ ਭਾਦਰਵ ਸੁਧਿ ਅਸ਼ਟਮੀ ਰਵਿਵਾਰ ਤੀਰ ਸਤਦੁਰਵ ਗ੍ਰੰਥ ਸੁਧਾਰ ਇਤ ਸ੍ਰੀ ਚਰਿਤ ਰੂਪ ਖਿਆਨੇ ਤ੍ਰਿਆ ਚਰਿਤਰੇ ਮੰਤਰੀ ਪੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੁੰਗ ਦੋਹਰਾ ਦਾਸ ਜਾਨ ਕਰ ਦਾਸ ਪਰ

0: ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗਾਂ ਵਾਲਿਓ ਜੋ ਸੰਧਿਆ ਦੇ ਦੀਵਾਨ ਦੇ ਵਿੱਚ ਆਪ ਜੀ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤ ਰੂਪ ਵਿੱਚ ਔਰ ਉਪਰੰਤ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਪੜ੍ਹੇ ਔਰ ਸਰਵਣ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦਾ ਬਿਤਾਇਆ ਹੋਇਆ ਸਮਾਂ ਮਹਾਰਾਜ ਲੇਖੇ ਵਿੱਚ ਲਾਉਣ। ਗੁਰੂ ਪਿਆਰਿਓ, ਪਿਛਲੇ ਦਿਨਾਂ ਤੋਂ ਜੋ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਬੈਠ ਕੇ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦੇ ਹੋਏ ਉਹ ਕੀਤੇ ਹਨ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਦੇਹ ਅਰੋਗਤਾ, ਇਸੇ ਤਰ੍ਹਾਂ ਹੀ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਕਰਨ ਦਾ ਬਲ ਉੱਦਮ ਅਤੇ ਉਤਸ਼ਾਹ ਬਖਸ਼ਣ। ਸਤਿਗੁਰ ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਰਤਾਰਥ ਕਰਨ। ਸਤਿਗੁਰੂ ਜੀ ਦੇ ਬਾਣੀ ਵਿੱਚ ਗੁਰੂ ਪਿਆਰਿਓ ਬਚਨ ਹੈ, ਧਰਨ ਗਗਨ ਨਵਖੰਡ ਮੈਂ ਜੋਤ ਸਭ ਰੂਪੀ ਰਹਿਓ ਪਰ ਭਨ ਮਥੁਰਾ ਕਿਛੁ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਨੂੰ ਆਪਾਂ ਬਾਚਦੇ ਹਾਂ, ਬਹੁਤ ਕਾਰਨ ਹਨ ਸਤਿਗੁਰੂ ਜੀ ਦੇ ਜਿਹੜੀ ਸ਼ਹਾਦਤ ਦੇ। ਜਦੋਂ ਸ੍ਰਿਸ਼ਟੀ ਦੇ ਉੱਤੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਲਿਖੀ ਹੈ ਨਾ, ਅਤੇ ਬਾਣੀ ਦੇ ਵਿੱਚ ਇੱਦਾਂ ਦੀਆਂ ਗੱਲਾਂ ਲਿਖੀਆਂ ਜੇ ਅੱਜ ਆਪਾਂ ਸੋਚੀਏ ਤਾਂ ਆਪਾਂ ਕਹਿਣਾ ਇੰਨੀਆਂ ਗੱਲਾਂ ਕਰਨ ਦੀ ਜ਼ਰੂਰਤ ਕੀ ਆ, ਕਿਉਂ ਗੱਲਾਂ ਇਹ ਕਰੀਏ। ਪਰ ਸਤਿਗੁਰੂ ਜੀ ਨੇ ਦੋ ਧਰਮ ਚੱਲ ਰਹੇ ਸੀ ਆਪ ਜੀ ਨੂੰ ਪਤਾ, ਅਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਕੀ ਲਿਖਿਆ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਹੇ। ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਲਿਖਿਆ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਿਰ ਨਾਈ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਕਿਨਹੂੰ ਨਾ ਪਾਈ। ਕਹਿੰਦੇ ਇੱਕ ਦੱਬਦੇ ਆ ਇੱਕ ਜਾਲ ਦਿੰਦੇ ਆ, ਅਤੇ ਹਿੰਦੂ ਜਿਹੜੇ ਆ ਬੁੱਤਾਂ ਨੂੰ ਪੂਜ ਰਹੇ ਆ, ਅਤੇ ਮੁਸਲਮਾਨ ਜਿਹੜੇ ਆ ਉਹ ਕਬਰਾਂ ਦੇ ਵਿੱਚ ਸਿਰ ਨਵਾ ਰਹੇ ਆ। ਦੇਖੋ ਦੋ ਧਿਰਾਂ ਦਾ ਰਾਜ ਚੱਲ ਰਿਹਾ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੰਨੀ ਡਾਂਕੇ ਦੇ ਚੋਟ 'ਤੇ ਜਿਹੜੀ ਜੁਰਤ ਦੇ ਨਾਲ ਜਿਹੜੀ ਗੁਰਬਾਣੀ ਲਿਖਾ ਰਹੇ ਆ। ਜਦੋਂ ਚੰਗੇਜ਼ ਖਾਂ ਦਾ ਜਿਹੜਾ ਇੱਕ ਅਸੂਲ ਬਣਾਇਆ ਹੋਇਆ ਸੀ, ਇੱਕ ਕਾਨੂੰਨ ਬਣਾਇਆ ਹੋਇਆ ਸੀ ਜਾਸਾ, ਜਿਹੜਾ ਸਤਿਗੁਰੂ ਜੀ 'ਤੇ ਲਾਗੂ ਕੀਤਾ, ਔਰ ਮਹਾਰਾਜ ਜੀ ਨੂੰ ਕਿਹਾ ਕਿ 1,00,000 ਰੁਪਈਆ ਜਿਹੜਾ ਮੋਹਰ ਹੈ ਉਹ ਤੁਸੀਂ ਲਾਹੌਰ ਦਰਬਾਰ ਦੇ ਵਿੱਚ ਜਿਹੜੀ ਉਹ ਜਮ੍ਹਾਂ ਕਰਾਓ। ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਜੋ ਬਾਣੀ ਲਿਖੀ ਸੀ ਉਹ ਪਹਿਲਾਂ ਲਿਖੀ ਹੋਈ ਬਾਣੀ ਹੈ, ਕਿਉਂਕਿ ਜਦੋਂ 33 ਤਵੀ 'ਤੇ ਸਤਿਗੁਰੂ ਜੀ ਬੈਠੇ ਹੈ ਉੱਥੇ ਮਹਾਰਾਜ ਜੀ ਨੇ ਉਹ ਬਾਣੀ ਉਚਾਰਨ ਕੀਤੀ ਹੈ ਕਿ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਪਰ ਬਾਣੀ ਜਿਹੜੀ ਉਹ ਪਹਿਲਾਂ ਰਚੀ ਹੋਈ ਹੈ। ਜਦੋਂ ਸਤਿਗੁਰੂ ਜੀ ਨੇ ਉਹ ਪੈਸਾ ਜਿਹੜਾ ਕਹਿੰਦੇ ਅਸੀਂ ਜਿਹੜਾ ਸੰਗਤ ਦਾ ਪੈਸਾ ਹੈ ਅਸੀਂ ਨਹੀਂ ਦੇ ਸਕਦੇ ਕਿਸੇ ਨੂੰ ਵੀ, ਔਰ ਜਿਹੜੇ ਦੂਜੇ ਜਿਹੜੇ ਜਦੋਂ ਉਹਨਾਂ ਨੇ ਕਿਹਾ ਸਤਿਗੁਰੂ ਜੀ ਦੀ ਗੁਰਬਾਣੀ ਦੇ ਵਿੱਚ ਜਿਹੜੀਆਂ ਦੋ ਤੁਕਾਂ ਭਾਵੇਂ ਹੈ ਉਹ ਤੁਸੀਂ ਜਿਹੜੀਆਂ ਮੁਸਲਮਾਨ ਧਰਮ, ਕਿਉਂਕਿ ਉਦੋਂ ਚੱਲਦਾ ਸੀ, ਕਹਿੰਦੇ ਸਾਡੀਆਂ ਲਿਖ ਲਓ ਉਸ ਅੱਲਾ ਖੁਦਾ ਦੇ ਜਿਹੜੇ ਉਹਦੇ ਉਹਨਾਂ ਦੀ ਵਡਿਆਈ ਦੇ ਵਿੱਚ ਲਿਖ ਲਓ, ਅਤੇ ਸਤਿਗੁਰੂ ਜੀ ਕਹਿੰਦੇ ਦਰਗਾਹੀ ਬਾਣੀ ਹੈ ਇਹਦੇ ਵਿੱਚ ਇੱਕ ਅੱਖਰ ਵੀ ਬਾਅਦ ਘਾਟ ਜਿਹੜਾ ਉਹ ਨਹੀਂ ਹੋ ਸਕਦਾ। ਉੱਧਰ ਗੁਰੂ ਪਿਆਰਿਓ ਪਿਰਥੀ ਚੰਦ ਔਰ ਚੰਗੇਜ਼ ਖਾਂ, ਸੁਲਹੀ ਖਾਂ, ਸੁਲਭੀ ਖਾਂ, ਚੰਦੂ ਸਾਰੇ ਜਿਹੜੇ ਹੈ ਇਹ ਇੰਨੀਆਂ ਚੁਗਲੀਆਂ ਇਹਨਾਂ ਨੇ ਕੀਤੀਆਂ ਹੋਈਆਂ ਸੀ ਸਤਿਗੁਰੂ ਜੀ ਨੂੰ, ਜਿਹੜਾ ਉਹ ਇੱਦਾਂ ਦੀ ਕਰੜੀ ਸਜ਼ਾ ਜਿਹੜੀ ਹੈ ਉਹ ਜਾਸਾ ਜਿਹੜਾ ਕਾਨੂੰਨ ਸੀ ਉਹਦਾ ਅਸੂਲ ਹੀ ਇਹ ਸੀ ਕਿ ਇਹਦਾ ਇੱਕ ਵੀ ਤਿਪਕਾ ਜਿਹੜਾ ਖੂਨ ਦਾ ਹੈ ਉਹ ਧਰਤੀ 'ਤੇ ਨਹੀਂ ਗਿਰੇਗਾ, ਇਹਨਾਂ ਨੂੰ ਇਹੋ ਜਿਹੀ ਜਿਹੜੀ ਉਹ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ। ਉੱਥੇ ਸਤਿਗੁਰੂ ਜੀ ਨੇ ਜਦੋਂ ਸ਼ਹੀਦੀ ਹੋ ਰਹੀ ਸੀ ਤੱਤੀ ਤਵੀ ਦੇ ਉੱਤੇ ਸਤਿਗੁਰੂ ਜੀ ਬੈਠੇ ਸੀ ਅਤੇ ਸਾਈਂ ਮੀਆਂ ਮੀਰ ਜਦੋਂ ਆਇਆ ਸੀ, ਜਦੋਂ ਸਾਈਂ ਮੀਆਂ ਮੀਰ ਨੇ ਉਹ ਹਾਲਤ ਜਦੋਂ ਸਤਿਗੁਰਾਂ ਜੀ ਦੀ ਦੇਖੀ ਸੀ ਕਿ ਸਤਿਗੁਰੂ ਜੀ ਨੂੰ ਇੱਕ ਵਾਰੀ ਸਾਈਂ ਮੀਆਂ ਮੀਰ ਨੇ ਕੁਐਸਚਨ ਵੀ ਕੀਤਾ ਸੀ ਕਿ ਵੱਡੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜਿਹੜੀ ਲਿਖੀ ਹੋਈ ਹੈ ਉਹਦੇ ਵਿੱਚ ਲਿਖਿਆ ਹੋਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਤਿਗੁਰੂ ਜੀ ਇਹ ਬਾਣੀ ਜਿਹੜੀ ਹੈ ਇੱਦਾਂ ਹੋ ਸਕਦਾ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਇੱਕ ਦਿਨ ਸਮਾਂ ਆਏਗਾ ਜਦੋਂ ਤੁਹਾਨੂੰ ਇਹ ਪ੍ਰਤੱਖ ਦਰਸ਼ਨ ਜਿਹੜੇ ਉਹ ਕਰਾਵਾਂਗੇ। ਅਤੇ ਸਤਿਗੁਰੂ ਜੀ ਦਾ ਜਦੋਂ ਇਹ ਜਿਹੜੀ ਹਾਲਤ ਹੈ ਸਾਈਂ ਮੀਆਂ ਮੀਰ ਤੋਂ ਦੇਖੀ ਨਹੀਂ ਸੀ ਜਾ ਰਹੀ ਅਤੇ ਸਾਈਂ ਮੀਆਂ ਮੀਰ ਕਹਿ ਰਿਹਾ ਸੀ ਕਿ ਮੈਂ ਇੱਟ ਨਾ ਇੱਟ ਖੜਕਾ ਦਿੰਦਾ ਹੈ ਦਿੱਲੀ ਅਤੇ ਲਾਹੌਰ ਦੀ, ਅਤੇ ਸਤਿਗੁਰੂ ਜੀ ਨੇ ਉਦੋਂ ਕਿਹਾ ਸੀ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਪਿਆਰਿਓ ਪ੍ਰਿੰਸੀਪਲ ਸਤਵੀਰ ਸਿੰਘ ਹੁਣੀ ਲਿਖਿਆ ਆ, ਕਹਿੰਦੇ ਰੁੱਤ ਤੱਤੀ ਸੀ, ਤਵੀ ਤੱਤੀ ਸੀ, ਲਾਹੌਰ ਤੱਤਾ ਸੀ, ਰੇਤਾ ਤੱਤਾ ਸੀ, ਦਿੱਲੀ ਤੱਤੀ ਸੀ, ਇੱਕ ਜੇ ਸ਼ਾਂਤ ਸੀ ਉਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਨੇ ਬਹੁਤ ਹੀ ਠੰਡ ਜਿਹੜੀ ਵਰਤਾ ਕੇ ਆਪਣੀ ਉਸ ਪੰਜ ਭੌਤਿਕ ਸਰੀਰ ਦਾ ਜਿਹੜਾ ਤਿਆਗ ਕੀਤਾ ਔਰ ਜਿਹੜਾ ਠੀਕ ਰਿਹਾ ਹੈ ਉਸ ਜ਼ਾਲਮ ਦੇ ਸਿਰ 'ਤੇ ਭੰਨ ਦਿੱਤਾ। ਬਹੁਤ ਵੱਡੀ ਜਿਹੜੀ ਕੁਰਬਾਨੀ ਸਤਿਗੁਰੂ ਜੀ ਨੇ ਕੀਤੀ। ਔਰ ਦੂਸਰੀ ਗੱਲ, ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਤਖਤ ਜਿਹੜੀ ਉਹਦੀ ਸਿਰਜਣਾ ਕਰ ਦਿੱਤੀ ਔਰ ਜਿਹੜੇ ਘੋੜੇ ਔਰ ਜੰਗਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮਾਤਾ ਗੰਗਾ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਵਿਆਹੁਣ ਗਏ ਆ ਸਾਡੇ ਪਿੰਡਾਂ ਦੇ ਵਿੱਚ ਮੀਓਵਾਲ, ਅਤੇ ਉੱਥੇ ਜਿਹੜਾ ਸਹੁਰਾ ਪਰਿਵਾਰ ਸੀ ਮਾਤਾ ਗੰਗਾ ਦੇ ਜਿਹੜੇ ਮਾਤਾ ਪਿਤਾ ਸਨ ਉਹਨਾਂ ਨੇ ਕਿਹਾ ਸੀ ਸਾਡੇ ਪਿੰਡ ਮੋੜੀ ਪੱਟਣ ਦਾ ਜਿਹੜਾ ਰਿਵਾਜ਼ ਹੈ ਕਿ ਘੋੜੇ 'ਤੇ ਬੈਠ ਕੇ ਨੇਜੇ ਦੇ ਨਾਲ ਤੁਸੀਂ ਮੋੜੀ ਪੱਟੋ। ਅੱਜ ਆਪਾਂ ਦੇਖਦੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਕੀਲਾ ਪੱਟਦੀਆਂ ਘੋੜੇ 'ਤੇ ਚੜ੍ਹ ਕੇ, ਨੇਜਾ ਬਰਛੀ ਜਿਹੜੀ ਹੱਥ ਵਿੱਚ ਫੜੀ ਹੁੰਦੀ ਹੈ। ਉੱਥੇ ਮੌ ਸਾਹਿਬ ਜਿਹੜਾ ਹੈ ਜੰਡ ਦੇ ਦਰਖਤ ਨੂੰ ਉੱਪਰੋਂ ਕਟਾ ਕੇ ਉਹਦਾ ਕੀਲਾ ਬਣਾਇਆ ਗਿਆ, ਜੜ੍ਹਾਂ ਉਹਦੀਆਂ ਸਮੇਤ ਥੱਲੇ ਸਨ, ਅਤੇ ਸਤਿਗੁਰੂ ਜੀ ਘੋੜੇ 'ਤੇ ਚੜ੍ਹ ਕੇ ਜਿਹੜਾ ਹੈ ਕੀਲਾ ਜਿਹੜਾ ਸਤਿਗੁਰੂ ਜੀ ਨੇ ਪੱਟ ਦਿੱਤਾ। ਉਸ ਜਗ੍ਹਾ 'ਤੇ ਹੀ ਘੋੜਾ ਜਿਹੜਾ ਉਹ ਸ਼ਹੀਦ ਹੋ ਗਿਆ ਸੀ, ਸਵਾਸ ਛੱਡ ਗਿਆ ਸੀ। ਅੱਜ ਵੀ ਉਹ ਜਗ੍ਹਾ ਜਿਹੜੀ ਹੈ ਉੱਥੇ ਉਹਦੀ ਬਣੀ ਹੋਈ ਹੈ ਜਿੱਥੇ ਪਿੰਡ ਇਹ ਮੀਓਵਾਲ ਹੈ ਮੌ ਸਾਹਿਬ ਦੇ ਬਿਲਕੁਲ ਜਿਹੜਾ ਬਾਹਰਲੇ ਪਾਸੇ ਆ ਕੇ। ਗੁਰੂ ਪਿਆਰਿਓ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਜੋ ਜੰਗ ਦੇ ਜਿਹੜੇ ਉਹ ਜੁਝਾਰੂ ਸਨ ਉਹ ਅਭਿਆਸ ਕਰਦੇ ਸਨ ਜੰਗ ਦਾ, ਔਰ ਆਪਣੇ ਸਤਿਗੁਰ ਜੀ ਨੂੰ ਆਪਾਂ ਇੱਥੇ ਸ਼ਰਧਾ ਭੇਟ ਕਰਨ ਜਿਹੜੇ ਪਹੁੰਚੇ ਹਾਂ ਸਭਨਾਂ ਦੀ ਸਤਿਗੁਰ ਹਾਜ਼ਰੀ ਦਰ ਪ੍ਰਵਾਨ ਕਰਨ। ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰ ਜੀ ਲੇਖੇ ਵਿੱਚ ਲਾਉਣ। ਅੱਜ ਦਾ ਜੋ ਪ੍ਰੋਗਰਾਮ ਹੈ ਤਕਰੀਬਨ 7:30 ਵਜੇ ਤੱਕ ਆਪਣੇ ਗੁਰੂ ਘਰ ਦੇ ਜਥੇ ਜਿਹੜੇ ਹੈ ਆਤਮ ਰਸ ਕੀਰਤਨ ਦੇ ਵਿੱਚ ਹਾਜ਼ਰੀ ਭਰਨਗੇ। ਉਪਰੰਤ ਜੋ ਹੈ 35-40 ਮਿੰਟ ਵਾਸਤੇ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਉਹਨਾਂ ਨੇ ਹਾਜ਼ਰੀ ਭਰਨੀ ਹੈ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਸਭ ਤੋਂ ਪਹਿਲਾਂ ਜੋ ਕੀਰਤਨ ਦੀ ਹਾਜ਼ਰੀ ਵਿੱਚ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਫਤਿਹ।

Ta-da.

0: ਵਾਹਿਗੁਰੂ ਜੀ ਕੀ
1: ਫਤਿਹ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ। ਬਹੁਤ ਹੀ ਰਸਭਿੰਨਾ ਕੀਰਤਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰੱਖ ਦਿੱਤਾ, ਔਰ ਭਾਈ ਹਰਬਖਸ਼ ਸਿੰਘ ਜੀ। ਗੁਰੂ ਪਿਆਰਿਓ, ਦਿਲ ਨਹੀਂ ਕਰਦਾ ਕਿ ਇਹ ਕੀਰਤਨ ਜਿਹੜਾ ਹੈ ਇਹ ਬੰਦ ਹੋਵੇ। ਬਹੁਤ ਹੀ ਰਸਭਿੰਨਾ ਕੀਰਤਨ ਸਾਰੇ ਵੀਰ ਕਰਦੇ ਆ। ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੋਗਤਾ। ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਜੋ ਤਨ ਮਨ ਜਿੱਦਾਂ ਵੀ ਇਹ ਕਰਦੇ ਆ, ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ ਹੈ ਬਖਸ਼ਿਸ਼ ਕਰਨ। ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਉਹ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਦਾ ਜਿਹੜਾ ਜੀਵਨ ਹੈ ਮਹਾਰਾਜ ਜੀ ਦਾ, ਅਸੀਂ ਤਾਂ ਵੈਸੇ ਦੇਖ ਨਹੀਂ ਸਕਦੇ ਕੁਛ ਵੀ, ਪਰ ਉਹ ਝਲਕਾਂ ਪੈਂਦੀਆਂ। ਸਤਿਗੁਰੂ ਜੀ ਜਦੋਂ ਬਾਣੀ ਵਿੱਚ ਕਹਿੰਦੇ ਆ ਕਿ ਹਰ ਕਾ ਨਾਮ ਰਿਧੇ ਨਿਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ ਰਹਾਓ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਬਲਿਹਾਰੇ ਜਾਈਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ। ਗੁਰੂ ਪਿਆਰਿਓ, ਸਜਦਾ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ, ਜੋ ਆਪਣੇ ਸਤਿਗੁਰਾਂ ਨੂੰ ਵੱਡਾ ਕਰਕੇ ਸਲਾਹੁੰਦੇ ਹੋ। ਆਪਣੇ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਆਪ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ। ਸਭਨਾਂ ਦੀ ਹਾਜ਼ਰੀ ਮਹਾਰਾਜ ਜੀ ਆਪਣੇ ਦਰ ਪ੍ਰਵਾਨ ਕਰਨ। ਆਓ ਹੁਣ ਮੈਂ ਬੇਨਤੀ ਕਰਾਂਗਾ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜੋ ਕਰੀਬਨ 8:10 ਤੱਕ ਸੰਗਤਾਂ ਨੂੰ ਗੁਰਸ਼ਬਦ ਦੀ ਕਥਾ ਔਰ ਅੱਜ ਦਾ ਇਤਿਹਾਸ ਜਿਹੜਾ ਹੈ ਉਹ ਸਰਵਣ ਕਰਾਉਣਗੇ। ਬਹੁਤ ਦਿਨਾਂ 'ਤੇ ਵੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਟਕਸਾਲ ਦੇ ਵਿੱਚੋਂ ਪੜ੍ਹੇ ਆ। ਕਰੀਬਨ ਜਿਹੜੇ 3-3 ਦਿਨ ਇਹਨਾਂ ਦੇ ਬਾਕੀ ਆਪਣੇ ਇਸ ਫੇਰੀ ਦੇ ਬਚਦੇ ਹਨ। ਸੰਡੇ ਦਾ ਦੁਪਹਿਰ ਦਾ ਦੀਵਾਨ ਇਹਨਾਂ ਦਾ ਆਖਰੀ ਦੀਵਾਨ ਇਸ ਫੇਰੀ ਦਾ ਹੈ। 2 ਵੀਕਾਂ ਆਪਣੇ ਪਾਸ ਆਏ ਸਨ, ਆਓ ਉਹਨਾਂ ਤੋਂ ਗੁਰਸ਼ਬਦ ਦੀ ਕਥਾ ਜਿਹੜੀ ਆਪਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਨੂੰ ਯਾਦ ਕਰਦਿਆਂ ਹੋਇਆਂ, ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ, ਸੰਗਤੀ ਰੂਪ ਅੰਦਰ ਗੁਰਬਾਣੀ ਕੇ ਪਾਠ ਪਾਤਸ਼ਾਹ ਜੀ ਸੰਗਤ ਨੇ ਮਿਲ ਕਰਕੇ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਸੋਧਰ ਰਹਿਰਾ ਸਾਹਿਬ ਉਪਰੰਤ ਹਜ਼ੂਰੀ ਰਾਗੀ ਜਥਿਆਂ ਪਾਸੋਂ ਅੰਮ੍ਰਿਤ ਰੂਪ ਗੁਰਬਾਣੀ ਕੇ ਰਸ ਪਿੰਨੇ ਕੀਰਤਨ ਸਰਵਣ ਕਰਦਿਆਂ ਹੋਇਆਂ ਲਾਹ ਪ੍ਰਾਪਤ ਕੀਤਾ ਹੈ। ਕੀਰਤਨ ਦੀ ਨਾਮ ਅੰਮ੍ਰਿਤ ਦੀ ਐਸੀ ਵਰਖਾ ਹੋ ਰਹੀ ਸੀ, ਮਨ ਕਰਦਾ ਸੀ ਆਪਾਂ ਹੋਰ ਸਰਵਣ ਕਰੀ ਜਾਈਏ। ਸਾਚ ਨਾਮ ਕੀ ਅੰਮ੍ਰਿਤ ਵਰਖਾ, ਪਰ ਕੋਈ ਗੁਰੂ ਘਰ ਦੀ ਜੋ ਮਰਜ਼ਾਦਾ ਹੁੰਦੀ ਹੈ ਜਾਂ ਨਿੱਜ ਮਸੂਲ ਹੁੰਦੇ ਨੇ, ਕਥਾ ਵਾਰਤਾ ਵੀ, ਗੁਰੂ ਕਾ ਇਤਿਹਾਸ ਸੁਣਨਾ ਵੀ ਜ਼ਰੂਰੀ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਆਪਾਂ ਯਾਦ ਕਰਦਿਆਂ ਹੋਇਆਂ ਇਕੱਤਰ ਹੋਏ ਹਾਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦੇ ਕਈ ਕਾਰਨ ਹਨ, ਜਿੰਨਾ ਕੁ ਸਮਾਂ ਅੱਜ ਬਣਦਾ ਹੈ ਆਪਾਂ ਸਰਵਣ ਕਰਾਂਗੇ। ਬਾਕੀ ਆਉਣ ਵਾਲੇ ਐਤਵਾਰ ਵਾਲੇ ਦਿਨ ਵੀ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਦੇ ਬਾਰੇ ਗੁਰਮਤਿ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1620 ਬਿਕਰਮੀ ਨੂੰ ਪਿਤਾ ਗੁਰੂ ਰਾਮਦਾਸ ਅਤੇ ਮਾਤਾ ਭਾਨੀ ਜੀ ਦੇ ਘਰ ਵਿਖੇ ਗੋਇੰਦਵਾਲ ਵਿਖੇ ਪ੍ਰਗਟ ਹੁੰਦੇ ਨੇ। ਕੁਝ ਸਮਾਂ ਬਾਲਕ ਅਵਸਥਾ ਦਾ ਗੋਇੰਦਵਾਲ ਸਾਹਿਬ ਵਿਖੇ ਬਤੀਤ ਕੀਤਾ। ਹਜੇ ਛੋਟੀ ਹੀ ਆਰਜੂ ਸੀ, ਰੁੜਦਿਆਂ ਹੋਇਆਂ ਖੇਡਦਿਆਂ ਹੋਇਆਂ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾ ਦੇ ਤਖ਼ਤ ਨੂੰ ਹੱਥ ਪਾ ਕਰਕੇ ਖੜ੍ਹੇ ਹੋਣ ਲੱਗੇ, ਉੱਪਰ ਚੜ੍ਹਨ ਦਾ ਯਤਨ ਕਰਦੇ ਨੇ ਤਾਂ ਦੌੜ ਕਰਕੇ ਮਾਤਾ ਭਾਨੀ ਜੀ ਆਏ, ਪੁੱਤਰ ਇਹ ਪਿਤਾ ਸਤਿਗੁਰੂ ਜੀ ਦਾ ਗੁਰਤਾ ਦਾ ਤਖ਼ਤ ਹੈ, ਇਸ ਦੇ ਉੱਪਰ ਨਹੀਂ ਬੈਠਣਾ, ਔਰ ਇੱਧਰ ਆ ਕਰਕੇ ਖੇਡੋ। ਤਾਂ ਗੁਰਦੇਵ ਸਤਿਗੁਰੂ ਨਾਨਾ ਪਾਤਸ਼ਾਹ ਨਾਨਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਨਜ਼ਰ ਪਈ ਤਾਂ ਹਜ਼ੂਰ ਪਿਆਰ ਵਿੱਚ ਆ ਕਰਕੇ ਕਹਿਣ ਲੱਗੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਜੋ ਸਾਡੇ ਦੋਹਤੇ ਨੇ ਇਹ ਬਾਣੀ ਕਾ ਬੋਹੇ ਥਾ ਨਾਮ ਜਹਾਜ਼ ਹੈ, ਬਾਣੀ ਦੇ ਜਹਾਜ਼ ਹੋਣਗੇ ਅਤੇ ਜਹਾਜ਼ ਮਨੁੱਖ ਮਾਤਰ ਨੂੰ ਪ੍ਰਾਣੀ ਮਾਤਰ ਨੂੰ ਲੈ ਕਰਕੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ, ਇਹ ਬਾਣੀ ਕਾ ਜਹਾਜ਼ ਜਿਹੜਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਪੁੱਤਰ ਅਜੇ ਸਮਾਂ ਨਹੀਂ ਆਇਆ ਆਪਣੇ ਪਿਤਾ ਦੇ ਪਾਸੋਂ ਲੈ ਲਈ, ਇਹ ਬਚਨ ਤੀਸਰੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਨੇ ਕਹੇ। ਥੋੜ੍ਹੀ ਅਵਸਥਾ ਵੱਡੀ ਹੋ ਗਈ ਔਰ ਤੀਸਰੇ ਗੁਰਦੇਵ ਜੀ ਨੇ ਆਗਿਆ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਣ ਵਾਸਤੇ, ਅੰਮ੍ਰਿਤ ਸਰੋਵਰ ਦੀ ਤਿਆਰੀ ਕਰਨ ਵਾਸਤੇ ਇਹ ਗੁਰੂ ਕਾ ਚੱਕ ਵਸਾਇਆ ਗਿਆ। ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਨਗਰ ਬਹੁਤ ਘੁੱਗ ਵਸਿਆ, ਇੱਥੇ 52 ਖਿੱਤਿਆਂ ਦੇ ਲੋਕ ਸਤਿਗੁਰੂ ਮਹਾਰਾਜ ਜੀ ਨੇ ਵਸਾਏ। ਪੰਜਾਬ ਦਾ ਬਹੁਤ ਵੱਡਾ ਵਪਾਰਕ ਕੇਂਦਰ ਬਣਾਇਆ, ਹਰ ਤਰ੍ਹਾਂ ਕਰਕੇ ਇਸ ਸ਼ਹਿਰ ਦੀ ਬੜੀ ਭਾਰੀ ਉੱਨਤੀ ਹੋਈ। ਚੌਥੇ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਤੋਂ ਬਾਅਦ ਗੁਰਤਾ ਦੇ ਤਖ਼ਤ 'ਤੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਭਾਇਮਾਨ ਹੋਏ। ਵੱਡੇ ਭਰਾਤਾ ਪਿਰਥੀ ਚੰਦ ਜੀ ਸਨ। ਪਿਰਥੀ ਚੰਦ ਜੀ ਨੇ ਬਹੁਤ ਜ਼ਿਆਦੇ ਰੱਜ ਕਰਕੇ, ਬੜਾ ਜ਼ੋਰ ਲਾ ਕਰਕੇ ਈਰਖਾ ਕੀਤੀ। ਗੁਰਤਾ ਦੀ ਪ੍ਰਾਪਤੀ ਦੇ ਵਾਸਤੇ ਉਹਨੇ ਹਰ ਹੀਲਾ ਵਰਤਿਆ, ਮਸੰਦਾਂ ਨੂੰ ਆਪਣੇ ਵਸ 'ਚ ਕੀਤਾ, ਸਰਕਾਰੀ ਦੁਆਰੇ ਪਹੁੰਚ ਕੀਤੀ, ਗੁਰੂ ਘਰ ਦੀਆਂ ਰਸਤਾਂ ਵਸਤਾਂ ਕਈ ਵਾਰੀ ਲੁੱਟ ਕੇ ਲੈ ਗਿਆ, ਬੜੇ ਬੜੇ ਯਤਨ ਕੀਤੇ, ਇੱਥੋਂ ਤੱਕ ਕਦੇ ਸਰਕਾਰੀ ਦੁਆਰੇ ਪੁਕਾਰ ਕਰਕੇ ਸੁਲਹੀ ਵਰਗਿਆਂ ਨੂੰ ਸਰਬੀ ਵਰਗਿਆਂ ਨੂੰ ਚੜ੍ਹਾ ਕਰਕੇ ਗੁਰੂ ਘਰ ਦੇ ਉੱਪਰ ਲੈ ਆਇਆ, ਪਰ ਉਸ ਦੀ ਪੇਸ਼ ਨਾ ਗਈ, ਕਿਉਂਕਿ ਆਪਾਂ ਪਾਵਨ ਬਾਣੀ 'ਚ ਪੜ੍ਹਦੇ ਹਾਂ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਬ੍ਰਹਮ ਦੇ ਦਾਤੇ
ਬ੍ਰਹਮ ਦੀ ਪ੍ਰਾਪਤੀ ਵੇਲੇ ਪੂਰਨ ਬ੍ਰਹਮ ਗਿਆਨੀ ਜਨਮ ਤੋਂ ਹੀ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਹੋਏ। ਜਨਮ ਤੋਂ ਹੀ ਬ੍ਰਹਮ ਗਿਆਨੀ ਅਤੇ ਜਿਨ੍ਹਾਂ ਨੂੰ ਗੁਰਤਾ ਦੀ ਪ੍ਰਾਪਤੀ ਹੋਈ ਹੋਣੀ ਹੋਵੇ ਉਹ ਧੁਰ ਦਰਗਾਹ ਤੋਂ ਹੀ ਅੰਗੀਆਂ ਹੋਈਆਂ ਰੂਹਾਂ ਆਉਂਦੀਆਂ ਨੇ। ਸਤਿਗੁਰੂ ਜੀ ਦੀ ਸ਼ਹੀਦੀ ਦੇ ਕਾਰਨ ਤਾਂ ਕਈ ਨੇ, ਉਹਦੇ ਵਿੱਚ ਪਿਰਥੀ ਚੰਦ ਵੀ ਕਾਰਨ ਹੈ, ਸੁਲਹੀ ਵੀ ਹੈ, ਸਬੱਬੀ ਵੀ ਹੈ, ਚੰਦੂ ਦਾ ਵੀ ਬਹੁਤ ਵੱਡਾ ਦੋਸ਼ ਭਾਰੀ ਹੈ, ਔਰ ਬਾਦਸ਼ਾਹ ਜਹਾਂਗੀਰ ਦੀ ਵੀ ਉਹਦੇ ਵਿੱਚ ਪੂਰੀ ਪੂਰੀ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਦੀ ਰਾਏ ਹੈ, ਮਸ਼ਵਰਾ ਹੈ। ਔਰ ਉਸ ਵੇਲੇ ਦੇ ਜਿਹੜੇ ਇਸਲਾਮ ਦੇ ਬਹੁਤ ਵੱਡੇ ਪ੍ਰਚਾਰਕ ਮੰਨੇ ਗਏ ਸਨ, ਸ਼ੇਖ ਸਰਹੰਦੀ, ਮੁਰਤਜ਼ਾ ਖਾਂ ਵਰਗੇ, ਉਹਨਾਂ ਦਾ ਵੀ ਪੂਰਾ ਸੰਯੋਗ ਹੈ। ਔਰ ਲਾਹੌਰ ਦੇ ਅੰਦਰ ਵੱਸਦੇ ਹੋਏ ਚਾਰ ਬਹੁਤ ਵੱਡੇ ਕਵੀ, ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ, ਉਹਨਾਂ ਦਾ ਵੀ ਰੋਲ ਹੈ। ਸੋ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ, ਹੋਰ ਵੀ ਬਹੁਤ ਗੁਰਧਾਮਾਂ ਦੀ, ਉੱਥੇ ਸਿੱਖ ਸੰਗਤਾਂ ਦੇ ਲਈ, ਆਉਣ ਵਾਲੇ ਸੰਸਾਰ ਦੇ ਕਲਿਆਣ ਦੇ ਲਈ ਤੁਰਕੀ ਬਾਣੀ ਦੀ ਇਕੱਤਰਤਾ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕੀਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤਿਆਰ ਕਰਨ ਦਾ ਕਾਰਨ ਇਹ ਬਣਿਆ ਕਿ ਜੋ ਉਹਨੂੰ ਪਿਰਥੀ ਚੰਦ ਕਈ ਹੀਲੇ ਵਸੀਲੇ ਵਰਤਦਾ ਰਿਹਾ ਪਰ ਉਹਨੂੰ ਗੁਰਤਾ ਨਾ ਪ੍ਰਾਪਤ ਹੋਈ। ਕਦੇ ਉਸਨੇ ਸਰਕਾਰੇ ਦੁਆਰੇ ਪਹੁੰਚ ਕਰਕੇ ਸੁਲਹੀ ਨੂੰ ਚੜ੍ਹਾ ਕਰਕੇ ਲਿਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਖਾਂ ਨੇ ਮਸ਼ਵਰਾ ਕੀਤਾ। ਪ੍ਰਥਮੇ ਮਤਾ ਗੁਰਬਾਣੀ 'ਚ ਪਾਵਨ ਬਚਨ ਨੇ, ਫਿਰ ਦੁਤੀਏ ਮਤਾ, ਫਿਰ ਤਿਤੀਏ ਮਤਾ। ਉਹ ਮਤਾ ਪਹਿਲਾ ਇਹ ਸੀ ਕਿ ਮਹਾਰਾਜ ਅਸੀਂ ਉਹਨਾਂ ਨੂੰ ਕੋਈ ਪੱਤਰਿਕਾ ਲਿਖੀਏ ਵੀ ਗੁਰੂ ਘਰ ਨਾਲ ਅਕਾਰਨ ਕਿਉਂ ਵੈਰ ਕਰਦੇ ਹੋ। ਦੂਜਾ ਮਤਾ ਇਹ ਸੀ ਕਿ ਸਿੱਖ ਜਾਣ ਜਾ ਕੇ ਸਮਝਾ ਦੇਵਣ ਵੀ ਭਾਈ ਕਿਉਂ ਚੜ੍ਹਾਈ ਕਰਕੇ ਆਉਣ ਲੱਗਿਆ ਹੈ। ਤੀਜਾ ਮਤਾ ਸਿੱਖਾਂ ਨੇ ਕਿਹਾ ਫਿਰ ਮਹਾਰਾਜ ਸਾਨੂੰ ਆਗਿਆ ਦਿਓ, ਫਿਰ ਅਸੀਂ ਸ਼ਸਤਰ ਚੁੱਕ ਲੈਂਦੇ ਹਾਂ, ਅਸੀਂ ਉਸ ਦੇ ਨਾਲ ਮੁਕਾਬਲਾ ਕਰਾਂਗੇ। ਤਾਂ ਗੁਰਦੇਵ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਨਹੀਂ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ 'ਤੇ ਟੇਕ ਰੱਖੀ ਔਰ ਪ੍ਰਭੂ ਦੇ ਚਰਨਾਂ 'ਚ ਅਰਦਾਸ ਪ੍ਰਾਰਥਨਾ ਕੀਤੀ ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਇੱਥੇ ਆਏਗਾ ਹੀ ਨਹੀਂ, ਇੱਥੇ ਪਹੁੰਚੇਗਾ ਹੀ ਨਹੀਂ। ਤਾਂ ਇਹੋ ਜੀ ਖੇਡ ਵਰਤੀ, ਉਹ ਸੁਲਹੀ ਦਾ ਜਿਹੜਾ ਘੋੜਾ ਸੀ ਤ੍ਰਵਕ ਗਿਆ। ਤ੍ਰਵਕ ਕਰਕੇ ਜਿਹੜੇ ਪਿਰਥੀ ਚੰਦ ਦੇ ਪੱਠੇ ਬਣਾਏ ਹੋਏ ਸਨ ਉਹਨਾਂ ਨੂੰ ਦਿਖਾ ਰਿਹਾ ਸੀ, ਉਹ ਬਲਦੇ ਹੋਏ ਪੱਠੇ 'ਚ ਆਵੇ 'ਚ ਇੱਟਾਂ ਦੇ 'ਚ ਜਾ ਵਲਿਆ, ਸਮੇਤ ਘੋੜੇ ਦੇ ਸੜ ਵਲ ਕਰਕੇ ਸਵਾਹ ਹੋ ਗਿਆ।

ਪਾਕ ਪਾਤਸ਼ਾਹ ਕਹਿੰਦੇ ਇਸਲਾਮ ਮਜ਼ਹਬ ਦੇ ਲੋਕ ਸੜ ਜਾਣ ਨੂੰ ਬਲ ਜਾਣ ਨੂੰ ਬਹੁਤ ਨਾਪਾਕ ਅਪਵਿੱਤਰ ਮੰਨਦੇ ਆ, ਪਰ ਸੁਲੀ ਗੁਰੂ ਘਰ 'ਤੇ ਚੜ੍ਹਾਈ ਕਰਕੇ ਆਇਆ ਅਤੇ ਉਹ ਇਸਲਾਮ ਮਜ਼ਹਬ ਦੇ ਮੁਤਾਬਕ ਨਾਪਾਕ ਹੋ ਕਰਕੇ ਮਰ ਗਿਆ। ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਰੱਖਿਆ ਕੀਤੀ, ਜਿਸ ਪਰਮੇਸ਼ੁਰ ਵਾਹਿਗੁਰੂ ਜੀ ਨੇ ਸਾਡੀ ਰੱਖਿਆ ਕੀਤੀ ਉਹਨੇ ਉਹਨੂੰ ਧੱਕ ਦਿੱਤਾ, ਫਨਾਹ ਬਿੱਲਾ ਕਰ ਦਿੱਤਾ ਸੁਲਹੀ ਦਾ। ਫਿਰ ਕਦੇ ਸਲੱਬੀ ਚੜ੍ਹ ਕਰਕੇ ਆਇਆ, ਉਹਦੇ ਪੇਟ 'ਚ ਐਸਾ ਦਰਦ ਉੱਠਿਆ, ਉਹਦਾ ਵੀ ਰਸਤੇ 'ਚ ਕੋਈ ਝਗੜਾ ਝਵੇਲਾ ਹੋਇਆ, ਉਹਦਾ ਵੀ ਫਨਾਹ ਫਿੱਲਾ ਹੋ ਗਿਆ। ਪਿਰਥੀ ਚੰਦ ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚੋਂ ਰਸਤਾਂ ਵਸਤਾਂ ਵੀ ਸਭ ਲੁੱਟ ਕਰਕੇ ਲੈ ਗਿਆ ਸੀ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਆਏ, ਮਾਤਾ ਗੰਗਾ ਸਾਹਿਬ ਜੀ ਪਤੀ ਦੇਵ ਜੀ ਦੇ ਲਈ ਭੋਜਨ ਬਣਾਉਣ ਦੇ ਲਈ ਕੁਝ ਵੇਖਿਆ, ਘਰ ਦੇ ਵਿੱਚ ਕੋਈ ਵਸਤੂ ਵੀ ਪ੍ਰਾਪਤ ਨਾ ਹੋਈ, ਥੋੜ੍ਹਾ ਮੋਟਾ ਬੇਸਨ ਹੱਥ ਲੱਗਿਆ ਅਤੇ ਉਸ ਦੇ ਹੀ ਮਿੱਸੇ ਪ੍ਰਸ਼ਾਦੇ ਬਣਾ ਕੇ ਰੁੱਖੇ ਭੋਜਨ ਸਤਿਗੁਰੂ ਜੀ ਦੇ ਅੱਗੇ ਪਰੋਸ ਦਿੱਤਾ, ਨੇਤਰਾਂ 'ਚ ਵਿਰਾਗ ਦੇ ਹੰਝੂ ਆਏ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਗੰਗਾ ਜੀ ਤੁਸੀਂ ਕਿਉਂ ਵਿਰਾਗ ਕਰਦੇ ਹੋ, ਕਿਉਂ ਰੋਂਦੇ ਹੋ, ਤੁਹਾਡੇ ਮਨ 'ਚ ਆਇਆ ਕਿ ਪਿਰਥੀ ਚੰਦ ਸਾਰੀਆਂ ਵਸਤੂਆਂ ਲੁੱਟ ਕੇ ਲੈ ਗਿਆ ਹੈ, ਸਭ ਲੰਗਰ ਦਾ ਸਮਾਨ ਰਸਤ ਬਸਤ ਲੈ ਗਿਆ ਹੈ, ਮਸੰਦਾਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੈ, ਧਨ ਪਦਾਰਥ ਲੈ ਗਿਆ ਹੈ, ਅਤੇ ਫਿਰ ਕੀ ਹੋਇਆ? ਪਰ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਹੜੀ ਬਖਸ਼ਿਸ਼ ਹੈ, ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਜੋ ਸਾਡੇ ਹਿਰਦੇ 'ਚ ਬੈਠਾ ਹੈ, ਉਹਨੂੰ ਉਹ ਖੋ ਨਹੀਂ ਸਕਦਾ, ਕਦੇ ਵੀ ਛਿਨ ਨਹੀਂ ਸਕਦਾ। ਤਾਂ ਸਤਿਗੁਰੂ ਜੀ ਨੇ ਪਾਵਨ ਸ਼ਬਦ ਪੜ੍ਹੇ, ਕਹਿੰਦੇ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਬਿਹਾਤ ਹੇ ਸਖੀਏ। ਜੇ ਰੁੱਖਾ ਭੋਜਨ ਵੀ ਖਾਣ ਨੂੰ ਮਿਲ ਗਿਆ ਤਾਂ ਉਹ ਪਿਰ ਸੰਗ ਪਤੀ ਪਰਮੇਸ਼ਰ ਸਾਡੇ ਨਾਲ ਹੈ, ਅਸੀਂ ਤੁਹਾਡੇ ਨਾਲ ਹੈ, ਭੂਮ ਆਸਣ ਵੀ ਕਿਉਂ ਨਹੀਂ ਮਿਲ ਗਿਆ? ਸੁੱਖ ਦੇ ਨਾਲ ਆਨੰਦ ਦੇ ਨਾਲ ਸਮਾਂ ਬਤੀਤ ਹੋਵੇਗਾ, ਖੁਸ਼ਦਾਇਕ ਬਤੀਤ ਹੋਏਗਾ। ਐਸੇ ਸ਼ਾਂਤੀ ਸਰੂਪ ਸਤਿਗੁਰੂ ਮਹਾਰਾਜ ਜੀ ਨੇ ਸੰਗਤਾਂ ਦੇ ਕਲਿਆਣ ਦੇ ਲਈ ਅੰਮ੍ਰਿਤ ਰੂਪ ਗੁਰਬਾਣੀ ਨੂੰ ਰਚਨ ਦਾ ਕਾਰਨ ਕੀ ਬਣਿਆ? ਜਿਸ ਵੇਲੇ ਕਰਮੋ ਨੇ ਪਿਰਥੀ ਚੰਦ ਜੀ ਨੇ ਤਾਨੇ ਮਾਰੇ ਕਿ ਇਹ ਜਿਹੜੇ ਕੀਮਤੀ ਦੁਸ਼ਾਲੇ ਨੇ, ਵਸਤਰ ਨੇ, ਤੁਹਾਡੇ 'ਤੇ ਔਲਾਦ ਨਹੀਂ ਹੋਈ, ਮਾਤਾ ਗੰਗਾ ਜੀ ਨੂੰ ਉੱਚੀ ਚਵਾਰੇ 'ਚੋਂ ਸੁਣਾ ਕੇ ਕਹਿ ਰਹੀ ਸੀ, ਇਹ ਸਾਰੀਆਂ ਵਸਤੂਆਂ ਸਾਡੇ ਕੋਲ ਆਉਣੀਆਂ ਹੈ, ਗੁਰਤਾ ਦਾ ਵਾਰਸ ਸਾਡਾ ਪੁੱਤਰ ਮਿਹਰਬਾਨ ਹੀ ਬਣੇਗਾ। ਤਾਂ ਮਾਤਾ ਗੰਗਾ ਸਾਹਿਬ ਜੀ ਵਿਰਾਗ 'ਚ ਆਏ, ਪਤੀ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਪਤੀ ਸਤਿਗੁਰੂ ਜੀ, ਸੰਸਾਰ ਭਰ ਦੇ ਲੋਕਾਂ ਦੀਆਂ ਇੱਛਾਵਾਂ ਪੂਰਨ ਕਰਦੇ ਹੋ, ਕਿਰਪਾ ਕਰੋ ਸਾਡੇ ਘਰ ਵਿੱਚ ਵੀ ਸਾਹਿਬਜ਼ਾਦੇ ਦਾ ਜਨਮ ਹੋਵੇ। ਤਾਂ ਸੇਵਕਾਂ ਨੂੰ ਵਡਿਆਈਆਂ ਬਖਸ਼ਣ ਵਾਲੇ ਪੰਜਵੇਂ ਗੁਰਦੇਵ ਕਹਿਣ ਲੱਗੇ, ਗੰਗਾ ਜੀ ਇਹ ਦਾਤ ਬਾਬਾ ਬੁੱਢਾ ਸਾਹਿਬ ਜੀ ਦੇ ਸਕਦੇ ਨੇ, ਜਾਓ ਉਹਨਾਂ ਦੇ ਕੋਲ ਅਰਦਾਸ ਬੇਨਤੀ ਕਰਵਾਓ। ਤਾਂ ਮਾਤਾ ਜੀ ਰਾਤ 'ਤੇ ਸਵਾਰ ਹੋ ਕਰਕੇ ਗਏ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸੇਵਕ ਨੂੰ, ਕੌਣ ਆ ਰਿਹਾ ਗੁਰੂ ਕੇ ਮਹਿਲ, ਅਤੇ ਕਹਿੰਦੇ ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪੈ ਗਈਆਂ? ਤਾਂ ਮਹਾਰਾਜ ਜੀ ਦੀ ਸੱਚੇ ਪਾਤਸ਼ਾਹ ਜੀ ਦੇ ਮਹਿਲ ਤਾਂ ਬਖਸ਼ਾਂ ਬਚਨ ਲੈਣ ਵਾਸਤੇ ਗਏ ਸਨ, ਐਸਾ ਬਚਨ ਸੁਣ ਕਰਕੇ ਮਨ ਦੇ ਅੰਦਰ ਨਿਰਾਸ਼ਗੀ ਆਈ। ਪਤੀ ਸਤਿਗੁਰੂ ਜੀ ਨੂੰ ਆ ਕੇ ਦੱਸਿਆ, ਮਹਾਰਾਜ ਉਹਨਾਂ 'ਤੇ ਇਹ ਬਚਨ ਕਹਿ ਦਿੱਤਾ, ਤੁਸੀਂ ਕਿੰਜ ਗਏ ਸੀ ਦਾਸ ਸੇਵਕ ਸੇਵਕਣਾਂ ਨੂੰ ਨਾਲ ਲੈ ਕੇ ਰਸਤੇ ਚੜ੍ਹ ਕੇ? ਗੰਗਾ ਜੀ ਇੰਜ ਨਹੀਂ ਜਾਈਦਾ, ਵੱਡਿਆਂ ਦੇ ਕੋਲ ਜਦੋਂ ਬਖਸ਼ਿਸ਼ ਲੈਣ ਜਾਈਦਾ ਹੈ ਉਦੋਂ ਵੈਰਾਗ ਪ੍ਰੇਮ ਧਾਰ ਕੇ ਹਿਰਦੇ 'ਚ ਨੰਗੇ ਚਰਨੀ ਜਾਈਦਾ। ਪਾਪ ਸੁਹਾਵਾ ਜਉ ਤੋਂ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁੱਖ ਸੁਹਾਵੈ ਜਉ ਤੋਂ ਜਸ ਗਾਵੈ ਜੀਓ ਪਿਆ ਤੋ ਸਰਨੀ, ਸਰਨ 'ਚ ਜਾਈਦਾ ਹੈ। ਤਾਂ ਫਿਰ ਮਾਤਾ ਗੰਗਾ ਸਾਹਿਬ ਆਪਣੇ ਹੱਥੀਂ ਪ੍ਰਸ਼ਾਦੇ ਬਣਾ ਕੇ ਸਿਰ 'ਤੇ ਟੂਰਾ ਲੱਸੀ ਆਰਾ ਰੱਖ ਕੇ ਮੱਖਣ ਲੈ ਕਰਕੇ ਇਹਨਾਂ ਵਸਤੂਆਂ ਨੂੰ ਲੈ ਕੇ ਜਦੋਂ ਗਏ ਅਤੇ ਜਾਣੀ ਜਾਣ ਗੁਰੂ ਨਾਨਕ ਪਾਤਸ਼ਾਹ ਦੇ ਸੇਵਕ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਆ ਕੇ ਕਹਿੰਦੇ, ਵਾਹ ਮਾਤਾ ਜੀ ਬੜੀ ਭੁੱਖ ਲੱਗੀ ਸੀ, ਜੇ ਮਾਂ ਨਾ ਬੱਚਿਆਂ ਦਾ ਖਿਆਲ ਰੱਖੇ ਭਲਾ ਕੌਣ ਰੱਖੇਗਾ? ਨਾਲੇ ਪ੍ਰਸ਼ਾਦਾ ਛਕਦੇ ਗਏ, ਨਾਲੇ ਪਿਆਜ਼ ਨੂੰ ਗੰਢੇ ਨੂੰ ਹੱਥ ਦੀ ਤਲੀ 'ਤੇ ਰੱਖ ਕੇ ਭੰਦੇ ਹੋਏ ਬਚਨ ਕਹਿੰਦੇ ਗਏ, ਮਾਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਰਹਿਮਤ ਕਰਨ, ਤੁਹਾਡੇ ਘਰ ਇਹੋ ਜਿਹਾ ਸਾਹਿਬਜ਼ਾਦਾ ਪੈਦਾ ਹੋਏਗਾ
ਜਿਹੜਾ ਦੁਸ਼ਮਣਾਂ ਦੇ ਸਿਰ ਇਉਂ ਫੇਰੇਗਾ ਜਿਵੇਂ ਅਸੀਂ ਗੰਢਾ ਏ ਪਿਆਜ਼ ਭੰਨ ਦਿੱਤਾ ਹੈ। ਇਹੋ ਜਿਹੇ ਬਖਸ਼ ਵਾਲੇ ਬਚਨ ਹੋਏ ਤਾਂ ਜਿਹੜਾ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਉਹ ਬੜੀ ਵਿੱਦਿਆ ਪੜ੍ਹਿਆ ਸੀ। ਮਹਿਮਾ ਪ੍ਰਕਾਸ਼ 'ਚ ਜ਼ਿਕਰ ਆਉਂਦਾ ਹੈ, ਮਿਹਰਬਾਨ ਪੁੱਤਰ ਪ੍ਰਿਥਵੀ ਕਾ ਫਾਰਸੀ ਹਿੰਦੀ ਅਰਬੀ ਵੀ ਪੜ੍ਹੈ, ਔਰ ਕਹਿੰਦਾ ਸੋ ਵੀ ਲੱਗਾ ਸ਼ਬਦ ਬਣਾਵਣ ਭੋਗ ਸ੍ਰੀ ਨਾਨਕ ਪ੍ਰਭਾਵਣ। ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸ਼ਬਦ ਬਣਾਉਣ ਲੱਗ ਗਿਆ, ਅਤੇ ਜਿਵੇਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ ਪੰਕਤੀ ਦੇ ਅਖੀਰ 'ਤੇ ਨਾਨਕ ਨਾਮ ਆਉਂਦਾ ਹੈ, ਉਸਨੇ ਨਾਨਕ ਨਾਮ ਰੱਖਣਾ ਸ਼ੁਰੂ ਕਰਤਾ। ਕਿਸੇ ਸਿੱਖ ਨੇ ਪੰਜਵੇਂ ਪਾਤਸ਼ਾਹ ਦੇ ਹਜ਼ੂਰੀ 'ਚ ਇੱਕ ਸ਼ਬਦ ਗਾਇਆ ਅਤੇ ਹਜ਼ੂਰ ਗੁਰਦੇਵ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਸਿੱਖਾ ਇਹ ਸ਼ਬਦ ਕਹਿੰਦਾ ਹੈ, ਕਿੱਥੋਂ ਸੁਣਿਆ ਹੈ, ਕਿੱਥੋਂ ਪੜ੍ਹਿਆ ਹੈ, ਇਹ ਮੇਰੇ ਖਸਮ ਦੀ ਬਾਣੀ ਨਹੀਂ ਹੈ, ਇਹ ਕੱਚੀ ਬਾਣੀ ਹੈ, ਧੁਰਕੀ ਬਾਣੀ ਨਹੀਂ ਹੈ। ਕਹਿੰਦਾ ਮਹਾਰਾਜ ਮੈਨੂੰ ਤਾਂ ਗਿਆਨ ਨਹੀਂ, ਸਿੱਖਾਂ ਤੋਂ ਸੁਣਿਆ ਸੀ ਅਤੇ ਮੈਂ ਗਾ ਦਿੱਤਾ। ਪੜਤਾਲ ਕੀਤੀ ਕਿ ਸ਼ਬਦ ਮਿਹਰਬਾਨ ਦਾ ਹੈ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਆਦਿਕ ਮੁਖੀ ਇਹ ਸਿੱਖ ਕਹਿਣ ਲੱਗੇ, ਮਹਾਰਾਜ ਹੁਣ ਤਾਂ ਆਪ ਸਰੀਰ ਕਰਕੇ ਸਵਾਇਮਾਨ ਹੋ, ਅਤੇ ਗੁਰਦੇਵ ਸਤਿਗੁਰੂ ਜੀ ਜਦੋਂ ਆਪ ਜੋਤੀ ਜੋਤ ਸਮਾਓਗੇ ਸਰੀਰਾਂ ਦੀ, ਅਤੇ ਪਰਾਲਬਧ ਅਕਸਰ ਖਤਮ ਹੋਣੀ ਹੈ, ਕੌਣ ਬਾਅਦ 'ਚ ਨਿਰਣਾ ਕਰੇਗਾ, ਪਤਾ ਨਹੀਂ ਕਿੰਨੇ ਕੁ ਮਿਹਰਬਾਨ ਬਣ ਬੈਠਣਗੇ, ਕਿੰਨੇ ਕੁ ਸ਼ਬਦ ਉਚਾਰਨ ਕਰ ਦੇਵਣਗੇ, ਇਸ ਵਾਸਤੇ ਇਹਦਾ ਬਚਾਅ ਹੋਣਾ ਚਾਹੀਦਾ ਹੈ। ਤਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਨ ਬਣਿਆ। ਫਿਰ ਮਹਾਰਾਜ ਜੀ ਗੋਇੰਦਵਾਲ ਸਾਹਿਬ ਤੋਂ ਜਾ ਕੇ ਬਾਬੇ ਮੋਹਨ ਜੀ ਦੇ ਪਾਸੋਂ, ਪ੍ਰਸੰਗ ਲੰਬਾ ਹੈ, ਪੋਥੀਆਂ ਲੈ ਕੇ ਆਏ, ਰਾਮਸਰ ਆਏ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਣ ਲੱਗੀ। ਅਤੇ ਜਦੋਂ ਭਗਤਾਂ ਦੀ ਬਾਣੀ ਲਿਖੀ ਜਾ ਰਹੀ ਸੀ, ਵਿਦਵਾਨਾਂ ਦੇ ਵੱਖਰੇ ਵੱਖਰੇ ਖਿਆਲ ਨੇ, ਕਈ ਸੱਜਣਾਂ ਨੇ ਇਹ ਲਿਖਿਆ ਹੈ ਕਿ ਸਤਿਗੁਰੂ ਜੀ ਦੇ ਕੋਲ ਲਿਖਤੀ ਰੂਪ 'ਚ ਸਾਰੀ ਬਾਣੀ ਮੌਜੂਦ ਸੀ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਭਗਤ ਸਾਹਿਬਾਨਾਂ ਦੇ ਕਾਲ ਸਮੇਂ 'ਚ, ਉਹਨਾਂ ਦੇ ਗਾਹਾਂ ਅਨਿਆਈਆਂ ਦੇ ਕੋਲੋਂ ਬਾਣੀ ਲਿਆਂਦੀ ਗਈ ਸੀ। ਔਰ ਇਹ ਵੀ ਇਤਿਹਾਸ ਜ਼ਿਕਰ ਆਉਂਦਾ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਹੁਣ ਆਪ ਜੀ ਭਗਤਾਂ ਦੀ ਬਾਣੀ ਲਿਖਾਉਂਦੇ ਹੋ, ਸ਼ਬਦ ਦੇ ਅਖੀਰ 'ਤੇ ਭਗਤਾਂ ਦਾ ਨਾਮ ਲਿਖਾਉਂਦੇ ਹੋ। ਪਹਿਲਾਂ ਸ਼ਬਦ ਦੇ ਅਖੀਰ 'ਤੇ ਨਾਨਕ ਨਾਮ ਲਿਖਾਉਂਦੇ ਸੀ, ਅਤੇ ਭਗਤ ਸਾਹਿਬਾਨ ਤਾਂ ਕਦੋਂ ਦੇ ਹੋ ਗੁਜ਼ਰੇ ਨੇ, ਪਹਿਲਾਂ ਸਮੇਂ 'ਚ ਮਹਾਰਾਜ ਕਹਿੰਦੇ ਕੱਲ੍ਹ ਨੂੰ ਇੱਕ ਘੜੀ ਪਹਿਲਾਂ ਆਇਓ। ਭਾਈ ਗੁਰਦਾਸ ਜੀ ਆਪਣੇ ਨਿਸ਼ਚਿਤ ਸਮੇਂ ਤੋਂ ਇੱਕ ਘੜੀ ਪਹਿਲਾਂ ਗਏ। ਸਾਰੇ ਭਗਤ ਸਾਹਿਬਾਨ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਬੈਠਿਆਂ ਹੋਇਆਂ ਉਹਨਾਂ ਨੇ ਦਰਸ਼ਨ ਦਿੱਤਾ। ਸਾਰੇ ਭਗਤ ਸਾਹਿਬਾਨ ਬਾਣੀ ਸਤਿਗੁਰੂ ਜੀ ਨੂੰ ਸੁਣਾ ਰਹੇ ਨੇ, ਉਹਨਾਂ ਦੀ ਉਹ ਉਚਾਰਨ ਬਾਣੀ ਫਿਰ ਪੰਜਵੇਂ ਪਾਤਸ਼ਾਹ ਲਿਖਾਉਂਦੇ ਨੇ। ਖਬਰ ਪੁੱਜ ਗਈ ਲਾਹੌਰ ਦੇ ਅੰਦਰ, ਉੱਥੇ ਰਹਿਣ ਵਾਲੇ ਕਾਨਾ, ਪੀਲੂ, ਛੱਜੂ ਅਤੇ ਸ਼ਾਹ ਹਸੈਨ ਚਾਰੋ ਜਾਣੇ ਰਥ 'ਤੇ ਚੜ੍ਹ ਕੇ ਆਏ। ਕਹਿਣ ਲੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਲਿਖਾ ਰਹੇ ਨੇ, ਭਗਤਾਂ ਦੀ ਬਾਣੀ ਲਿਖੀ ਜਾ ਰਹੀ ਹੈ, ਅਤੇ ਅਸੀਂ ਵੀ ਜਗਤ 'ਚ ਮਾਨਣੀਆਂ ਭਗਤ ਹਾਂ, ਜੇ ਉਹਨਾਂ ਸਾਡੀ ਬਾਣੀ ਨੂੰ ਨਾ ਲਿਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਲਿਖਾਏ ਜਾ ਰਹੇ ਨੇ ਉਹ ਪ੍ਰਸਿੱਧ ਨਹੀਂ ਹੋਣੇ ਜਗਤ ਵਿੱਚ, ਅਸੀਂ ਮਾਨਣੀਆਂ ਭਗਤਾਂ, ਹੰਕਾਰ ਵਾਲੇ ਬਚਨ ਕਹਿ ਰਹੇ ਸਨ, ਚਲੋ ਆਪਾਂ ਵੀ ਚੱਲ ਕੇ ਆਪਣੀ ਬਾਣੀ ਲਿਖਾਈਏ ਤਾਂ ਕਿ ਦੁਨੀਆਂ ਦੇ ਵਿੱਚ ਸਾਡਾ ਵੀ ਨਾਮ ਰਹਿ ਜਾਏਗਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ, ਰੋਸ ਕੀਤਾ, ਮਹਾਰਾਜ ਤੁਸੀਂ ਭਗਤਾਂ ਦੀ ਬਾਣੀ ਲਿਖਾ ਰਹੇ ਹੋ, ਅਸੀਂ ਵੀ ਬੜੇ ਵੱਡੇ ਜਗਤ 'ਚ ਮਾਨਣੀਆਂ ਭਗਤ ਕਹਿਲਾਉਂਦੇ ਹਾਂ, ਕਵੀ ਕਹਿਲਾਉਂਦੇ ਹਾਂ, 500 ਸਾਲ ਆਰਜੂ ਹੈ ਮੇਰੀ। ਕਾਨਾ ਕਹਿਣ ਲੱਗਿਆ, ਬੜੇ ਬੜੇ ਰਾਜੇ ਮਹਾਰਾਜੇ ਮੈਨੂੰ ਝੁਕਦੇ ਨੇ ਆ ਕੇ, ਤੁਸੀਂ ਸਾਨੂੰ ਸੱਦਾ ਨਹੀਂ ਦਿੱਤਾ, ਬੁਲਾਇਆ ਨਹੀਂ, ਅਸੀਂ ਵੀ ਬਾਣੀ ਲਿਖਾਉਣੀ ਸੀ। ਮਹਾਰਾਜ ਜੀ ਕਹਿੰਦੇ ਜੀ ਆਇਆਂ ਨੂੰ ਭੋਜਨ ਪਾਣੀ ਛਕੋ, ਸਵੇਰ ਵੇਲੇ ਤੁਹਾਡੇ ਪਾਸੋਂ ਸੁਣਾਂਗੇ ਤੁਹਾਡਾ ਜਿਹੜਾ ਕਾਲਮ ਹੈ, ਤੁਹਾਡੀ ਜਿਹੜੀ ਬਾਣੀ ਹੈ ਗੁਰਮਤਿ ਅਨੁਸਾਰ ਹੋਈ ਤਾਂ ਜ਼ਰੂਰ ਲਿਖਾਵਾਂਗੇ। ਸਵੇਰ ਵੇਲੇ ਕਾਨਾ ਸਤਿਗੁਰੂ ਜੀ ਦੀ ਹਜ਼ੂਰੀ 'ਚ ਪਹੁੰਚਿਆ ਹੈ, ਮਹਾਰਾਜ ਕਹਿੰਦੇ ਸੁਣਾਓ ਕਿਹੜਾ ਸ਼ਬਦ ਉਚਾਰਿਆ। ਅਤੇ ਕਾਨਾ ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਨਾਰਦ ਸਾਰਦ ਗਾਵੈ ਖੋਜ ਤ ਖੋਜ ਨਾ ਹੋਈ, ਜਾ ਕੋ ਬੇਰ ਪ੍ਰਾਣ ਸਭ ਗਾਵੈ ਖੋਜ ਤ ਖੋਜ ਨਾ ਹੋਈ ਰੇ, ਜਾ ਕੋ ਨਾਰਦ ਸਾਰਦ ਸੇਵੇ ਸੇਵਹਿ ਦੇਵੀ ਦੇਵਾ ਰੇ, ਕਹਿ ਕਾਨਾ ਮਮ ਅਸ ਸਰੂਪ ਹੈ ਅਪਰੰਪਰ ਅਲੱਖ ਅਭੇਵਾ ਰੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਾਨਿਆ ਤੇਰੀ ਬਾਣੀ ਹੰਕਾਰ ਵਾਲੀ ਹੈ, ਹੋਮੈ ਵਾਲੀ ਹੈ, ਗੁਰਮਤਿ ਦੇ ਅਨੁਸਾਰ ਨਹੀਂ,
ਤੂੰ ਕਹਿਣਾ ਮੈਂ ਉਹੀ ਰੇ, ਮੈਂ ਉਹੀ ਰੇ। ਅਸੀਂ ਕਹਿੰਦੇ ਹਾਂ ਵੀ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਕਹਿੰਦਾ ਮੈਂ ਉਹੀ ਹਾਂ। ਇਹ ਤਾਂ ਗੁਰਮਤਿ ਦੇ ਅਨੁਕੂਲ ਨਹੀਂ ਨਾ ਹੋਈ। ਅਸੀਂ ਸਿੱਖਾਂ ਦੇ ਅੰਦਰ ਪ੍ਰੇਮਾ ਭਗਤੀ ਭਰਨੀ ਹੈ ਤਾਂ ਉਹ ਆ ਪ੍ਰੇਮਾ ਭਗਤੀ ਦੇ ਨਾਲ ਪ੍ਰਭੂ ਦੇ ਪਿਆਰੇ ਹੋਵਣ। ਠੀਕ ਹੈ, ਹੋ ਸਕਦਾ ਤੇਰਾ ਨਿਸ਼ਚਾ ਗਿਆਨ ਵਾਲਾ ਹੋਵੇ, ਪਰ ਬ੍ਰਹਮ ਗਿਆਨ ਘਿਓ ਦੀ ਨਿਆਈ ਹੁੰਦਾ ਹੈ। ਜਿਵੇਂ ਘਿਓ ਪਿੱਤ ਦੇ ਰੋਗੀ ਨੂੰ ਖਵਾ ਦੇਈਏ ਨਾ, ਪਿੱਤ ਦਾ ਰੋਗੀ ਹੁੰਦਾ ਮੇਦੇ ਦੀ ਗਰਮੀ ਵਾਲਾ, ਉਹਨੂੰ ਅਤੀਸਾਰ ਦੇ ਰੋਗ ਲੱਗ ਜਾਂਦੇ ਆ। ਆਜ਼ਰੂ ਵੈਦਿਕ ਦੇ ਹਕੀਮੀ 'ਚ ਕਹਿੰਦੇ ਨੇ ਅਤੀਸਾਰ ਦੇ ਰੋਗ ਬੋਲਦੇ ਮਰੋੜ ਲੱਗ ਜਾਂਦੇ ਨੇ, ਸਗੋਂ ਬਿਮਾਰ ਹੋ ਜਾਂਦਾ ਹੈ। ਅਤੇ ਜੇ ਕਫ ਦੇ ਰੋਗੀ ਨੂੰ ਖਵਾ ਦੇਈਏ ਤਾਂ ਉਹਨੂੰ ਬਲਗਮ ਹੋ ਜਾਂਦੀ ਹੈ। ਇਸ ਵਾਸਤੇ ਉਹਨੂੰ ਖਈ ਰੋਗ ਬੋਲਦੇ ਨੇ ਬਲਗਮ ਵਾਲੇ ਨੂੰ। ਪਰ ਉਸ ਘਿਓ ਦੇ ਅੰਦਰ ਜੇ ਮਿਸਰੀ ਮਿਲਾ ਦਿੱਤੀ ਜਾਵੇ, ਖਾਣਾ ਵੀ ਸਕਾਲਾ ਹੋ ਜਾਂਦਾ ਹੈ ਅਤੇ ਰੋਗ ਦੀ ਵੀ ਨਿਵਿਰਤੀ ਕਰਦਾ ਹੈ। ਬ੍ਰਹਮ ਗਿਆਨ ਦੇ ਵਿੱਚ ਅਸੀਂ ਭਗਤੀ ਰੂਪੀ ਮਿਸਰੀ ਮਿਲਾਵਣੀ ਹੈ ਤਾਂ ਕਿ ਭਗਤੀ ਦੇ ਸਹਿਤ ਸਿੱਖ ਪ੍ਰੇਮਾ ਭਗਤੀ ਵਾਲੇ ਹੋ ਕਰਕੇ ਪ੍ਰਭੂ ਦੀ ਬੰਦਗੀ ਵੀ ਕਰਨ, ਆਪਣੀ ਕਿਰਤ ਵੀ ਕਰਨ, ਆਪਣੇ ਕਾਰੋ ਵਿਹਾਰ ਕਾਰ ਵੀ ਕਰਨ। ਤੇਰੀ ਬਾਣੀ ਹਉਮੈ ਵਾਲੀ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਬੀੜ ਤਿਆਰ ਕੀਤੀ ਜਾ ਰਹੀ ਹੈ ਇਸ ਰੂਪ 'ਚ ਨਹੀਂ ਲਿਖਾਈ ਜਾ ਸਕਦੀ, ਉਹ ਮਨਾ ਕਰ ਦਿੱਤੀ। ਫਿਰ ਵਾਰੀ ਆਈ ਛੱਜੂ ਦੀ, ਉਹਨੂੰ ਪਾਤਸ਼ਾਹ ਨੇ ਕਿਹਾ ਵੀ ਤੂੰ ਸੁਣਾ। ਕਹਿੰਦਾ ਮੈਂ ਉਹ ਉਸਨੇ ਵੀ ਅੱਗੋਂ ਬੋਲ ਸੁਣਦੇ, ਕਾਗਜ਼ ਸੰਧੀ ਪੂਤਲੀ ਤਊ ਨਾ ਤਿਰਿਆ ਨਿਹਾਰ, ਜੋ ਹੀ ਮਾਰ ਲਿਜਾ ਬਈ ਜਥਾ ਬਲੋਚਨ ਧਾਰ। ਕਹਿਣ ਲੱਗਿਆ ਭਾਵੇਂ ਕਾਗਜ਼ ਦੀ ਪੁਤਲੀ ਦੀ ਵੀ ਇਸਤਰੀ ਬਣਾਈ ਵੀ ਹੋਵੇ, ਪਰ ਅੱਖਾਂ ਉੱਧਰ ਕਰਕੇ ਨਜ਼ਰ ਨਾ ਲਾਵੇ, ਦੇਖੇ ਤੱਕ ਨਾ, ਅਤੇ ਉਹ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ, ਮਨੁੱਖ ਦਾ ਫਨਾਹ ਫਿਲਾ ਕਰਦੀ ਹੈ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ, ਤੈਨੂੰ ਵੀ ਕਿਸੇ ਇਸਤਰੀ ਨੇ ਜਨਮ ਦਿੱਤਾ ਹੈ, ਤੇਰੇ ਘਰ ਵੀ ਮਾਂ ਹੈ, ਤੇਰੇ ਘਰ ਵੀ ਭੈਣ ਹੈ, ਸਾਡੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਆਸਾ ਹੈ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਅਸੀਂ ਇਸਤਰੀ ਨੂੰ ਪਟਕਾਰਨਾ ਨਹੀਂ, ਇਸਤਰੀ ਭਗਤੀ ਵਾਲੀ ਵੀ ਹੋਏਗੀ, ਬੰਦਗੀ ਵਾਲੀ ਵੀ ਹੋਏਗੀ। ਉਹ ਭਗਤਾਂ ਨੂੰ, ਰਾਜਿਆਂ ਮਹਾਰਾਜਿਆਂ ਨੂੰ, ਗੁਣੀ ਗਿਆਨੀਆਂ ਨੂੰ, ਬੜੇ ਬੜੇ ਫਿਲਾਸਫਰਾਂ ਨੂੰ ਜਨਮ ਦੇਵੇਗੀ। ਹਾਂ, ਉਹ ਗੁਰਮਤਿ ਦੇ ਮਾਰਗ 'ਤੇ ਚੱਲੇ, ਭਉ ਭਗਤੀ ਵਾਲੀ ਹੋਵੇ। ਇਸ ਵਾਸਤੇ ਜਿਹੜਾ ਸਾਡਾ ਗੁਰਮਤਿ ਦਾ ਆਸਾ ਹੈ, ਸਤਿਗੁਰੂ ਮਹਾਰਾਜ ਜੀ ਨੇ ਉਹਦੇ ਵਿੱਚ ਮਾਂ ਨੂੰ ਧੁਰ ਕੀ ਬਾਣੀ 'ਚ ਬੜੀ ਤਕੀਦ ਕੀਤੀ ਗਈ ਹੈ। ਜਿਸ ਮਾਂ ਨੇ ਬੱਚੇ ਨੂੰ ਜਨਮ ਦੇਣਾ ਨਾ, ਉਹ ਗੁਰਮਤਿ ਦੀ ਧਾਰਨੀ ਹੋਵੇ, ਭਉ ਭਗਤੀ ਵਾਲੀ ਹੋਵੇ। ਜਿਵੇਂ ਭਗਤ ਧਰੂ ਜੀ ਦੀ ਮਾਂ ਨੇ ਆਪਣੇ ਬੱਚੇ ਨੂੰ ਬਾਲਕ ਅਵਸਥਾ ਦੇ ਅੰਦਰ ਉਪਦੇਸ਼ ਦੇ ਦਿੱਤਾ ਸੀ, ਬੱਚਾ ਕਹਿ ਰਿਹਾ ਸੀ ਵੀ ਮਾਂ ਤੂੰ ਨੌਕਰਾਣੀ ਆ, ਗੋਲੀ ਆ ਕਿ ਦਾਸੀ ਆ? ਅਤੇ ਧਰੂ ਦੀ ਮਾਂ ਕਹਿੰਦੀ ਸੀ ਪੁੱਤਰ ਹਾਂ ਤਾਂ ਮੈਂ ਰਾਜੇ ਦੀ ਰਾਜਕੁਆਰ ਦੇ ਰਾਜਕੁਆਰੀ ਆ, ਰਾਜਿਆਂ ਘਰੋਂ ਆਈ ਹੋਈ, ਹਾਂ ਤਾਂ ਰਾਜੇ ਦੀ ਰਾਣੀ ਹੀ, ਪਰ ਭਗਤੀ ਤੋਂ ਹੀ ਨਹੀਂ ਹੈ। ਇਹ ਰਾਜ ਭਾਗ ਦੇ ਸੁੱਖ ਭਗਤੀ ਵਾਲਿਆਂ ਨੂੰ ਮਿਲਦੇ ਹੈ। ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪਨੀਤਾ, ਬਾਹਰ ਚੱਲਿਆ ਕਾਰਨ ਤਾਪ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ, ਹਾਰ ਚੱਲੇ ਗੁਰਮੁਖ ਜੱਗ ਜੀਤਾ। ਮਾਂ ਦੀ ਪ੍ਰੇਰਨਾ ਦੇ ਨਾਲ ਧਰੂ ਜੀ ਨੇ ਭਗਤੀ ਕੀਤੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਪਾਂਚ ਬਰਖ ਕੋ ਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਉਹ ਟਲ ਪਦਵੀ ਦੇ ਪਹੁੰਚਿਆ। ਐਸੀ ਸਿੱਖਿਆ ਮਿਲੇ। ਰਹੁ ਵਿਚਾਰ, ਅਗਲੇ ਭਗਤ ਦੀ ਪੀਲੂ ਦੀ ਵਾਰੀ ਆਈ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਤੂੰ ਵੀ ਸੁਣਾ ਲੈ। ਪੀਲੂ ਅੱਗੋਂ ਕਹਿਣ ਲੱਗਿਆ, ਕਹਿੰਦਾ ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾਏ ਵੇ ਅੜਿਆ ਅੰਦਰ ਵਾਰ, ਹਿੱਕਾ ਸਾਈਂ ਬੋਲਣ ਦੀ ਨਹੀਂ ਜਾਏ। ਮਹਾਰਾਜ ਕਹਿੰਦੇ ਤੂੰ ਚੁੱਪ ਹੀ ਰਹੋ, ਕਹਿੰਦੇ ਬੋਲਣ ਦੀ ਲੋੜ ਨਹੀਂ। ਪੀਲੂ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ, ਉਹਨੀ ਚਿੱਕੜ ਭਾਵ ਨਾ ਮੋੜਿਓ ਨਾ ਆਲੂਦ ਭਏ। ਇਹ ਪੰਕਤੀਆਂ ਉਚਾਰੀਆਂ। ਮਹਾਰਾਜ ਕਹਿੰਦੇ ਕਿਉਂ ਜੰਮਦਾ ਕਿਉਂ ਮਰ ਜਾਏ ਮਨੁੱਖ? ਸੰਸਾਰ 'ਚ ਰਹੀਏ, ਕਾਰ ਵਿਹਾਰ ਵੀ ਕਰੀਏ, ਕਿਰਤ ਬਿਰਤ ਵੀ ਕਰੀਏ, ਜਬ ਲੱਗ ਦੁਨੀਆਂ ਰਹੀ ਹੈ ਨਾਨਕ ਕੁਛ ਸੁਣੀਆ ਕੁਛ ਕਹੀਐ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਤਾਈਂ ਜਗਤ ਦੇ ਅੰਦਰ ਹੈ ਕੁਝ ਕਵਾਂਗੇ ਵੀ, ਕੁਝ ਸੁਣਾਂਗੇ ਵੀ, ਸੰਸਾਰ ਦੇ ਕਾਰ ਵਿਹਾਰ ਵੀ ਕਰਨੇ ਨੇ, ਇਹ ਵੀ ਗੁਰਮਤਿ ਅਨੁਸਾਰ ਨਹੀਂ। ਫਿਰ ਪੀਲੂ ਦੀ ਵਾਰੀ ਆਈ ਸੀ ਜਦੋਂ ਉਹਨੇ ਕਿਹਾ ਚੁੱਪ ਵੇ ਅੜਿਆ ਚੁੱਪ, ਸਾਹ ਸਹਿਣ ਨੇ ਕਿਹਾ ਮਾਰ ਵਾਹਿਗੁਰੂ, ਚੁੱਪ ਵੇ ਅੜਿਆ ਚੁੱਪ। ਮਾਰੇ ਕਹਿੰਦੇ ਚੁੱਪ ਹੀ ਰਹੋ। ਚਾਰੇ ਭਗਤ ਵਾਪਸ ਚਲੇ ਗਏ। ਇਹਨਾਂ ਨੇ ਜਾ ਕਰਕੇ
ਗਾਹੇ ਬਗਾਹੇ ਕਿਤੇ ਨਾ ਕਿਤੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਸਰੂਪ ਤਿਆਰ ਕੀਤਾ, ਭਗਤਾਂ ਦੀ ਬਾਣੀ ਲਿਖੀ ਹੈ, ਪਰ ਉਹਦੇ ਵਿੱਚ ਮੁਹੰਮਦ ਸਾਹਿਬ ਦਾ ਜ਼ਿਕਰ ਨਹੀਂ ਕੀਤਾ, ਉਹਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਨਹੀਂ ਕੀਤੀ। ਇੱਥੋਂ ਤਿੱਕਰ ਸ਼ੇਖ ਸਰਹੱਦੀ ਵਰਗੇ, ਮੁਰਤਜ਼ਾ ਖਾਂ ਵਰਗੇ ਉਹ ਚੁੱਕਣਾ ਦਿੰਦੇ ਰਹੇ ਜਹਾਂਗੀਰ ਦੇ ਤਾਈ, ਕਿਉਂਕਿ ਉਹ ਤਸਵੀ ਲੋਕ ਸਨ। ਉਹ ਕਹਿੰਦੇ ਰਹੇ ਕਿ ਉਸ ਦੇ ਵਿੱਚ ਮੁਹੰਮਦ ਸਾਹਿਬ ਜੀ ਦੀ ਵਡਿਆਈ ਨਹੀਂ ਹੈ, ਅੱਲਾ ਪਾਕ ਨੂੰ ਉਹਦੇ ਵਿੱਚ ਦੁਰਕਾਰਿਆ ਗਿਆ, ਫਟਕਾਰਿਆ ਗਿਆ ਹੈ। ਅਤੇ ਸਮਾਂ ਬਣਿਆ, ਵਕਤ ਬਣਿਆ, ਜਹਾਂਗੀਰ ਬਾਦਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕੀ ਲਿਖਿਆ ਉਸਨੂੰ ਸੁਣਨਾ ਚਾਹਿਆ। ਜਦੋਂ ਪਹਿਲਾ ਸ੍ਰੀ ਮੁਖ ਬਾਕ ਲਿਆ ਗਿਆ ਤਾਂ ਉਸਨੇ ਸੁਣਿਆ ਅੱਲਾ ਪਾਕੰ ਪਾਕ ਹੈ, ਸ਼ਬਦ ਆਇਆ ਏਕ ਨੂਰ ਤੇ ਸਭ ਜੁਗ ਉਪਜਿਆ, ਕੌਣ ਭਲੇ ਕੋ ਮੰਦੇ। ਹੈਰਾਨ ਰਹਿ ਗਿਆ ਵੀ ਇਹਦੇ ਵਿੱਚ ਤੇ ਕੋਈ ਤੋਹੀਨ ਵਾਲੀ ਗੱਲ ਨਹੀਂ, ਵੱਖਰੇ ਵੱਖਰੇ ਕੱਢ ਕੇ ਸ਼ਬਦ ਸੁਣੇ, ਉੱਥੇ ਖੁਦਾ ਦਾ ਨਾਂ ਲੈ ਕੇ, ਅੱਲਾ ਦਾ ਨਾਂ ਲੈ ਕੇ ਵਡਿਆਈ ਹੀ ਆਈ, ਅਚਰਜ ਹੋਇਆ। ਅਕਸਰਕਾਰ ਜਹਾਂਗੀਰ ਬਾਦਸ਼ਾਹ ਇਹ ਸੋਚਦਾ ਸੀ ਕਿ ਜਿਹੜਾ ਸਾਡੇ ਇਸਲਾਮ ਜਗਤ ਦੇ ਅੰਦਰ ਸਭ ਤੋਂ ਵੱਡਾ ਇਸ ਵੇਲੇ ਇਸਲਾਮੀ ਜਗਤ ਦਾ ਰਹਿਬਰ ਮੰਨਿਆ ਗਿਆ ਹੈ, ਪੀਰ ਮੰਨਿਆ ਗਿਆ ਹੈ, ਸਾਈਂ ਮੀਆਂ ਮੀਰ, ਜਿਨ੍ਹਾਂ ਦਾ ਅਸੀਂ ਇਹ ਫਰਜ਼ ਸਮਝਦੇ ਹਾਂ ਕਿ ਇਸਲਾਮ ਦਾ ਪ੍ਰਚਾਰ ਕਰਨ ਦਾ, ਇਸਲਾਮ ਨੂੰ ਵਧਾਉਣ ਦਾ, ਇਸਲਾਮ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕਰਨ ਦਾ ਫਰਜ਼ ਹੈ, ਉਹ ਆ ਕੇ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਤੇ ਸਿਜਦਾ ਕਰਦਾ ਹੈ, ਝੁਕਦਾ ਹੈ, ਔਰ ਉਹ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੈ, ਜਿੱਥੇ ਉਸਨੇ ਇਸਲਾਮ ਦੇ ਮਜ਼ਹਬ ਦੇ ਮੁਤਾਬਕ ਕੁਰਾਨ ਸ਼ਰੀਫ ਨੂੰ ਪੜ੍ਹਨਾ ਸੀ, ਬਚਣਾ ਸੀ, ਦੁਨੀਆਂ ਨੂੰ ਸੇਧ ਦੇਣੀ ਸੀ, ਉਹ ਛੱਡ ਕਰਕੇ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗ ਗਿਆ ਹੈ। ਕਿਤੇ ਇਹ ਨਾ ਹੋਵੇ ਸਾਰੇ ਜਗਤ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਪ੍ਰਭਾਵ ਪੈ ਜਾਵੇ, ਸਾਰੇ ਜਗਤ ਦੇ ਲੋਕ ਇਸਲਾਮ ਨੂੰ ਛੱਡ ਕਰਕੇ ਗੁਰੂ ਅਰਜਨ ਦੇਵ ਦੇ ਸਿੱਖ ਬਣ ਜਾਣ। ਤਾਂ ਤੌਚ ਕੇ ਜਹਾਂਗੀਰ 'ਚ ਉਸਨੇ ਲਿਖਿਆ ਹੈ, ਕਹਿੰਦਾ ਮੈਂ ਕਈ ਵਾਰ ਖਿਆਲ ਕੀਤਾ ਕਿ ਜਿਹੜੀ ਇਹ ਪੰਜ ਕੀੜੀਆਂ ਤੋਂ ਚੱਲਦੀ ਆ ਰਹੀ ਝੂਠ ਦੀ ਦੁਕਾਨ ਹੈ ਸਿੱਖੀ ਦੀ, ਇਹਨੂੰ ਮੈਂ ਕਿਵੇਂ ਨਾ ਕਿਵੇਂ ਕਰਕੇ ਖਤਮ ਕਰ ਦਿਆਂ, ਮੁਕਾ ਦੇਵਾਂ। ਇਹਦੇ ਮਤਲਬ ਉਹ ਬੜਾ ਵੱਡਾ ਦੋਸ਼ੀ ਸੀ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਵਿੱਚ। ਅਤੇ ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਗਿਆ, ਵਾਰਤਾਲਾਪ ਕਈ ਹੋਏ, ਕਈ ਤਰਕਾਰ ਦੀਆਂ ਗੱਲਾਂ ਬਾਤਾਂ ਹੋਈਆਂ, ਸਤਿਗੁਰੂ ਮਹਾਰਾਜ ਜੀ ਨੂੰ ਅਕਸਰਕਾਰ ਜਹਾਂਗੀਰ ਦੇ ਹੁਕਮ ਦੇ ਨਾਲ ਹੀ, ਅਤੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਈਰਖਾ ਕਰਨ ਵਾਲੇ ਲੋਕ ਸਨ, ਸ਼ੇਖ ਸਰਹੱਦੀ ਵਰਗੇ, ਮੁਰਤਜ਼ਾ ਖਾਂ ਵਰਗੇ, ਉਹਨਾਂ ਨੇ ਨਾਲ ਮਿਲ ਕਰਕੇ ਚੰਦੂ ਦੀ ਹਵੇਲੀ ਦੇ ਅੰਦਰ ਸਤਿਗੁਰੂ ਮਹਾਰਾਜ ਪੰਜਵੇਂ ਗੁਰਦੇਵ ਸੱਚੇ ਪਾਤਸ਼ਾਹ ਨੂੰ ਕੈਦ ਰੱਖਿਆ ਗਿਆ। ਕਈ ਦਿਨ ਮਹਾਰਾਜ ਜੀ ਨੂੰ ਭੁੱਖਣ ਭਾਣੇ, ਚੰਦੂ ਨੇ ਆਪਦੇ ਸਿਪਾਹੀਆਂ ਨੂੰ ਕਿਹਾ ਜੇ ਖਾਣ ਲਈ ਗਰਾਈ ਵੀ ਮੰਗਣ ਤਾਂ ਲੱਖ ਰੁਪਇਆ ਲੈਣਾ ਹੈ, ਪੀਣ ਲਈ ਪਾਣੀ ਵੀ ਮੰਗਣ ਤਾਂ ਵੀ ਧਨ ਲੈਣਾ ਹੈ, ਸੌਣ ਲਈ, ਆਰਾਮ ਕਰਨ ਦੇ ਲਈ, ਲੇਟਣ ਦੇ ਲਈ, ਚਾਹੁਣ ਜੇ ਆਲਸ 'ਚ ਆਉਣ, ਨਿੰਦਰਾ 'ਚ ਆਉਣ ਤਾਂ ਵੀ ਲੱਖਾਂ ਰੁਪਇਆ ਲੈਣਾ ਹੈ। ਉਹ ਇਸ ਤਰ੍ਹਾਂ ਕਈ ਹਦਾਇਤਾਂ ਕਰ ਦਿੱਤੀਆਂ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਚੰਦੂ ਜਿਹੜਾ ਤੇਰੀ ਮਨ ਦੀ ਰੀਝ ਹੈ ਨਾ, ਕਦੇ ਅਧੂਰੀ ਨਾ ਰਹਿ ਜਾਵੇ, ਤੂੰ ਜੋ ਮਰਜ਼ੀ ਜੀ ਚਾਹੁੰਦਾ ਕਰ ਲੈ ਹੈ, ਪਰ ਗੁਰੂ ਕੀ ਸੰਗਤ ਦੀ ਹੱਕ ਹਲਾਲ ਦੀ ਤਿਲ ਫੁੱਲ ਚੜ੍ਹੀ ਹੋਈ ਭੇਟਾ ਅਸੀਂ ਤੈਨੂੰ ਨਹੀਂ ਦੇਣੀ, ਉਹ ਸ਼ਾਹੀ ਖਜ਼ਾਨੇ 'ਚ ਨਹੀਂ ਪਾਉਣੀ, ਉਹ ਗੁਰੂ ਕੀ ਸੰਗਤ ਦੇ ਲਈ ਹੀ ਵਰਤੇਗੀ, ਅਸੀਂ ਆਪਣੇ ਸਰੀਰ ਨੂੰ ਬਚਾਵਣ ਦੇ ਲਈ, ਰੱਖਿਆ ਦੇ ਲਈ ਇਹ ਗੁਰੂ ਘਰ ਦੇ ਵਿੱਚ ਚੜ੍ਹਿਆ ਹੋਇਆ ਜਿਹੜਾ ਧਨ ਵਰਤਣਾ ਨਹੀਂ ਹੈ। ਤਾਂ ਚੰਦੂ ਨੇ ਵਾਹ ਜ਼ੋਰ ਲਾਇਆ, ਚਾਹੁੰਦਾ ਸੀ ਚੰਦੂ ਮੈਂ ਕਿਵੇਂ ਨਾ ਕਿਵੇਂ ਇਹਨਾਂ ਨੂੰ ਮਨਾ ਲਵਾਂ, ਮੇਰੀ ਬੇਟੀ ਦਾ, ਮੇਰੀ ਪੁੱਤਰੀ ਦਾ ਨਾਤਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਨੂੰ ਪ੍ਰਵਾਨ ਕਰ ਲੈਣ। ਪਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਦੀ ਸੰਗਤ ਨੇ ਇਹ ਬੇਨਤੀ ਲਿਖ ਕੇ ਘੱਲੀ ਸੀ ਕਿ ਮਹਾਰਾਜ ਚੰਦੂ ਨੇ ਆਪਣੇ ਆਪ ਨੂੰ ਚਵਾਰਾ ਕਿਹਾ ਹੈ ਅਤੇ ਗੁਰੂ ਘਰ ਨੂੰ ਮੋਰੀ ਦੀ ਨਿਆਈ ਕਿਹਾ ਹੈ। ਇਹਨੇ ਕਿਹਾ ਸੀਗਾ ਜਿਹੜੇ ਲਾਗੀ ਆਏ ਸਨ ਰਿਸ਼ਤਾ ਲੈ ਕੇ, ਉਹਨਾਂ ਨੂੰ ਕਿਹਾ ਓਏ ਜਾਓ, ਇਹ ਤੁਸੀਂ ਕੀ ਕਰੇ ਆਇਓ, ਚਵਾਰੇ ਦੀ ਇੱਟ ਮੋਰੀ ਨੂੰ ਲਾਇਓ, ਮੇਰੀ ਪੁੱਤਰੀ ਦਾ ਰਿਸ਼ਤਾ ਮੰਗ ਖਾਣਿਆਂ ਦੇ ਘਰੇ, ਜਿੱਥੇ ਲੋਕਾਂ ਦੇ ਚੜ੍ਹਾਵੇ ਨਾ ਰੁਜ਼ਗਾਰ ਚੱਲਦਾ, ਉੱਥੇ ਕਰੇ ਆਇਓ। ਉਸਨੇ ਗੁਰੂ ਘਰ ਨੂੰ ਨੀਵਾਂ ਕਿਹਾ ਹੈ, ਇਹਦੀ ਪੁੱਤਰੀ ਦਾ ਰਿਸ਼ਤਾ ਨਾ ਕਬੂਲ ਕੀਤਾ ਜਾਵੇ।
ਤਾਂ ਪੰਜਵੇਂ ਪਾਤਸ਼ਾਹ ਨੇ ਦਿੱਲੀ ਦੀ ਸੰਗਤ ਨੂੰ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਨ੍ਹਾ ਕਰ ਦਿੱਤਾ। ਅਤੇ ਇਹਦੇ ਵਿੱਚ ਹੁਣ ਉਹ ਤਹੀਨ ਸਮਝਦਾ ਸੀ ਵੀ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੋਈ। ਫਿਰ ਸਾਰੇ ਕਾਰਨ ਬਣ ਗਏ ਇਹਨਾਂ ਦੀ ਜਿਹੜੀ ਵਿਆਖਿਆ ਥੋੜ੍ਹੀ ਲੰਬੇਰੀ ਹੈ, ਆਪਾਂ ਐਤਵਾਰ ਵਾਲੇ ਦਿਨ ਅੰਦਰ ਕਰਾਂਗੇ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੁੱਖਾ ਰੱਖਿਆ, ਪਿਆਸਾ ਰੱਖਿਆ, ਸੌਣ ਨਾ ਦਿੱਤਾ, ਬੇਆਰਾਮ ਰੱਖਿਆ। ਉਬਲਦੀ ਹੋਈ ਦੇਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਤਨ ਨੂੰ ਬਾਲਿਆ ਗਿਆ ਔਰ ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਜਿਹੜੀਆਂ ਬਾਬਾ ਜਾਸਾਂ ਚੰਗੇਜ਼ ਖਾਨ ਨੇ ਇਸਲਾਮ ਮਜ਼ਹਬ ਦੇ ਅੰਦਰ ਇੱਕ ਜਾਸਾਂ ਦੀਆਂ ਸਜਾਵਾਂ ਬਣਾਈਆਂ ਨੇ,

ਮਿੱਠਾ ਲਾਗਾ ਹਰਨਾਮ ਪਦਾਰਥ ਨਾਨਕ ਮੰਗਾ। ਬੋਲ ਬੋਲਦੇ ਰਹੇ ਇਹ ਸੁੰਦਰ ਬਚਨ ਕਿਸੇ ਕਵੀਆਂ ਨੇ ਲਿਖੇ ਨੇ, ਕਹਿੰਦੇ ਚੰਦੂ ਚੰਦਰਾ ਚੰਦ ਚੜ੍ਹਾਉਣ ਲੱਗਾ, ਲੱਗਾ ਕਹਿਣ ਕੇ ਸੂਰਜ ਨੂੰ ਲਾ ਕੇ ਉਹਦੀ ਪੀ ਕੇ ਲੱਗਾ ਕਹਿਣ ਕਿ ਲੋਤ ਪਾਓ ਛੇਤੀ। ਅਰਜਨ ਗੁਰੂ ਨੂੰ ਉੱਤੇ ਬਿਠਾ ਕਰਕੇ ਤਪਦੇ ਸੂਰਜ ਦੀ ਪੀ ਕੇ ਰੇਤ ਸਿਰ ਵਿੱਚ ਪਾਓ ਛੇਤੀ। ਅਤੇ ਪੰਜਵੇਂ ਗੁਰਦੇਵ ਜਦ ਆਏ ਅਤੇ ਕਹਿਣ ਲੱਗੇ ਲੋਤ ਪਾਉਣ ਦਾ ਤੁਸਾਂ ਨੂੰ ਢੰਗ ਕੋਈ ਨਾ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਹੈ ਉਹ ਲੋਤ ਏ ਜਾਪ ਦਾ ਰੰਗ ਕੋਈ ਨਾ। ਪੰਜਵੇਂ ਸਤਿਗੁਰੂ ਮਹਾਰਾਜ ਅਕਸਰਕਾਰ ਉਹਨਾਂ ਇਸ ਨਜ਼ਰੀਏ ਦੇ ਨਾਲ ਵੀ ਸਰੀਰ 'ਤੇ ਛਾਲੇ ਨੇ, ਸੜਿਆ ਬਲਿਆ ਸਰੀਰ ਹੈ, ਇਹਨੂੰ ਰਾਵੀ ਦੇ ਠੰਡੇ ਪਾਣੀ ਦੇ ਅੰਦਰ ਇਸ਼ਨਾਨ ਕਰਵਾਈਏ ਤਾਂ ਕਰਕੇ ਇਹਨਾਂ ਨੂੰ ਹੋਰ ਦੁੱਖ ਦਿੱਤਾ ਜਾਵੇ, ਤਸੀਹੇ ਦਿੱਤੇ ਜਾਣ। ਪਰ ਪੰਜਵੇਂ ਪਾਤਸ਼ਾਹ ਮਹਾਰਾਜ ਰਾਵੀ 'ਤੇ ਇਸ਼ਨਾਨ ਕਰਨ ਗਿਆ, ਜਿਉਂ ਜਲ ਮੈਂ ਜਲਾਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾਂ ਦੇ ਮਹਾਂਬਾਕਾਂ ਅਨੁਸਾਰ ਅਕਾਲ ਪੁਰਖ ਪ੍ਰਭੂ ਦੇ ਚਰਨਾਂ 'ਚ ਲੀਨ ਹੋ ਗਏ। ਵਾਹਿਗੁਰੂ ਦੇ ਪਰਮੇਸ਼ਰ ਦੀ ਰਜ਼ਾ 'ਚ ਰਹਿੰਦਿਆਂ ਹੋਇਆਂ ਸਾਈਂ ਮੀਆਂ ਮੀਰ ਜੀ ਵਰਗੇ ਬੜੇ ਬੜੇ ਪੀਰ ਫਕੀਰ ਹੋਰ ਸੁਮੇਰ ਪਰਬਤ ਦੇ ਵਾਸੀ ਕੀ ਦੇਵੀ ਦੇਵਤੇ ਕੀ ਮਹਾਰਾਜ ਨੂੰ ਆ ਕਰਕੇ ਬੇਨਤੀਆਂ ਕਰ ਰਹੇ ਸਨ, ਸੱਚੇ ਪਾਤਸ਼ਾਹ ਸਾਨੂੰ ਆਗਿਆ ਦਿਓ ਅਸੀਂ ਧਰਤੀ ਕਿਉਂ ਨਾ ਪਲਟਾ ਦਈਏ, ਦਿੱਲੀ ਅਤੇ ਲਾਹੌਰ ਨੂੰ ਪੜਾ ਕਰਕੇ ਫਨਾਹ ਫੈਲਾ ਕਿਉਂ ਨਾ ਕਰ ਦਈਏ। ਪਰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਾਡੀ ਰਜ਼ਾ 'ਚ ਦਖਲ ਨਾ ਦਿਓ, ਇਹ ਤੁਰਕਾਂ ਦਾ ਤਪ ਤੇਜ ਨਾਸ ਕਰਨ ਦੇ ਲਈ ਸਾਨੂੰ ਇਹ ਵਰਤਾਰਾ ਵਰਤਾਉਣਾ ਪੈਣਾ ਹੈ, ਕਿਉਂਕਿ ਜਿਹੜੇ ਰਾਜੇ ਲੋਕ ਹੁੰਦੇ ਆ ਨਾ ਉਹ ਤਪ ਕਰਕੇ ਆਏ ਹੁੰਦੇ ਆ, ਉਹਨਾਂ ਦਾ ਤਪ ਵਿਨਾਸ਼ ਕਰਨ ਦੇ ਲਈ ਕਿਸੇ ਮਹਾਂਪੁਰਖ ਨੂੰ ਬਲਿਦਾਨ ਦੇਣਾ ਪੈਂਦਾ ਹੈ। ਐਵੇਂ ਨਹੀਂ ਦਸਵੇਂ ਪਾਤਸ਼ਾਹ ਨੇ ਲਿਖਿਆ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀ ਆ ਪਿਆਨ, ਦਿੱਲੀ ਦੇ ਬਾਦਸ਼ਾਹ ਦੇ ਸਿਰ ਸਰੀਰ ਰੂਪੀ ਠੀਕਰਾ ਨੌਵੇਂ ਗੁਰਦੇਵ ਨੇ ਭੰਨਿਆ, ਪੰਜਵੇਂ ਪਾਤਸ਼ਾਹ ਨੇ ਭੰਨਿਆ, ਆਪਣੀ ਸ਼ਹਾਦਤ ਦੇ ਕੇ ਉਹਨਾਂ ਸਿਰ ਮੜ ਕੇ ਉਹਨਾਂ ਦੇ ਤਪ ਤੇਜ ਨੂੰ ਨਾਸ ਕਰਕੇ ਤਾਂ ਤੁਰਕਾਂ ਦੇ ਰਾਜ ਦੀ ਜੜ ਪੁੱਟੀ ਗਈ। ਸੋ ਸਤਿਗੁਰੂ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਆਪਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਤੇ ਕੋਟਾਨ ਕੋਟ ਪ੍ਰਣਾਮ ਕਰੀਏ। ਗੁਰਦੇਵ ਸਤਿਗੁਰੂ ਰਹਿਮਤ ਕਰਨ, ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਘਰੋਂ ਸਿੱਖੀ ਦਾਨ ਨਾਮਦਾਨ ਭਰੋਸੇ ਦੀ ਦਾਤ ਨਾਲ ਨਵਾਜਨ, ਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ ਅੱਗੇ ਤੋਂ ਸਮੱਤ ਬਖਸ਼ਣੀ, ਦੇਹੁ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਓ ਹਰੀ ਖੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ, ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹਾਂ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਅਨੰਦ ਸੁਨੋ ਬੜਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ, ਦੁਖ ਰੋਗ ਸੁਨਤਾ ਪੁੱਤਰੇ ਸੁਣੀ ਸੱਚੀ ਬਾਣੀ,

ਬੋਲੋ ਜੀ ਵਾਹਿਗੁਰੂ। ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਾ ਵਹਿ ਧਾਏ ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾੜੇ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਕੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੀ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸੁਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੀ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪ੍ਰਥਮੇ ਸੁਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਤਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਸ਼ਹੀਦੀ ਗੁਰਮੁਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਕੁਝ ਦਿਨਾਂ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਆਰੰਭ ਕੀਤੇ ਸਨ ਪਾਤਸ਼ਾਹ ਜੀਓ ਅੱਜ ਬਾਣੀ ਦੇ ਸੰਪੂਰਨ ਭੋਗ ਪਏ ਹਨ ਉਪਰੰਤ ਸੋਦਾ ਰਹਿਰਾਸ ਸਾਹਿਬ ਬਾਣੀ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੰਗਤਾਂ ਤੋਂ ਬਾਣੀ ਪੜ੍ਹਦਿਆਂ ਗੁਰਬਾਣੀ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਦੇਗ ਨੂੰ ਭੋਗ ਲਾਓ ਜੀ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਬੀਬੀ ਰੁਪਿੰਦਰ ਕੌਰ ਵੱਲੋਂ ਕੀਰਤਨ ਪੇਟਾ ਮਾਇਆ ਆਪ ਜੀ ਦੇ ਰਾਗੀ ਸਿੰਘਾਂ ਵਾਸਤੇ ਹਾਜ਼ਰ ਹੋਈ ਪਾਤਸ਼ਾਹ ਖਜ਼ਾਨੇ ਭਰਪੂਰ ਕਰਨੇ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ ਪਾਤਸ਼ਾਹ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦਾਤਾ ਜੀਓ ਪਾਵਨ ਪਿੱਤਰ ਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਜੋ ਲੰਗਰ ਹਾਲ ਦੇ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰੋ ਪਾਤਸ਼ਾਹ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਲਾਗਾ, ਜਮ ਲਜਾਏ ਕਰ ਭਾਗਾ।

ਦੇਵ ਨਾ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਭਾਵਨਾ ਲੱਗੀ ਪਾਰ ਬ੍ਰਹਮ ਸਰਨਾਈ। ਚੌ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏ ਕਾਲ ਬੁਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ।

ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾਹੋਏ ਵਿਚਾਰੋ ਤਿਤ ਘਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੁਹਿਲਾ ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਉ।

ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਏ ਨਾਨਕ, ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਤਸਿਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਵਾ ਸੂਰਜੇ ਕੋਰਤ ਅਨੇਕ।

ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਖਤ ਹਰ ਰਸਾਦ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ। ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ। ਅਬਨਾ

ਹਰਿ ਲਾਹਾ। ਆਗੈ ਬਸਨ ਸੁਹੇਲਾ ਔਧ ਘਟੈ ਦਿਨ ਸਰੈਣਾਰੇ, ਮਨ ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸਿਮੇ ਤਰਿਹੋ ਬ੍ਰਹਮ ਗਿਆਨੀ, ਜਿਸੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਕੰਕੋ ਸਭ ਸੁਖਦੀ ਓ ਘੱਟ ਘੱਟ ਕੇ ਅੰਦਰ ਕੀ ਜਾਣਤ ਛੀਤੀ ਤੇ ਕੂੰ ਚੱਟ ਫੁੱਲਾ ਸੁੱਖਾ ਇਤੇ ਦੁਖੀ ਏਕ ਏਕੀ ਪੀਰ ਪਛਾਣੈ ਜਪ ਉਦ ਕਰਤ ਕਰਾ ਕਰਤਾਰਾ ਜਪ ਆ ਕਰਤ ਕਰਤ ਹੂੰ ਕਬ ਹੂੰ ਜੇਤੇ ਬਗਨ ਸਿਖ ਸਭ ਧਾਰੈ ਤੁਮ ਸਭ ਹੀ ਤੇ ਰਹਿ ਨਿਰਾਲਮੋ ਨਿਰੰਕਾਰ ਨਿਰਕਾਰ ਮਹਾਦੇਵ ਕੋ ਕਹਿ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮ ਹੈ, ਜੁਗਾਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ ਤਨ ਮਾਹੀ ਮਿਟਾਵੈ, ਸਿਮਰਾ ਜਸ ਸੰਭਰੀ ਕੈ ਨਾਮ ਜਪਤਾ ਗਨ ਤਨਿਕ। ਵੇਦ ਪ੍ਰਾਣ ਸਿਮਰ ਸੁਧਾਖਿਰ, ਕਿਨੇ ਰਾਮ ਨਾਮੇ ਕਾਖਿਰ, ਕਿਨ ਕੈਕ ਜਿਹ ਜੀ ਅਵਸਾਵੈ, ਤਾ ਕੀ ਮਹਿਮਾ ਗਨਿ ਨਾਵੈ। ਕੰਖੀਏ ਕਾ ਦਰਸ ਤੁਹਾਰੂ, ਨਾਨਕੁਨ ਸੰਗੁਹਿ ਉਧਾਰੁ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਮਨ ਵਿਸਰਾਮ ਰਹਾਉ। ਪ੍ਰਭ ਕਾ ਸਿਮਰਨ ਗਰਵ ਨਾ ਵਸਾਇ, ਪ੍ਰਭ ਕਸਮ ਦੁਖਮ ਨਸਾਇ, ਪ੍ਰਭ ਕਸਮ ਕਾਲ ਪਰ ਹਰਾਇ, ਪ੍ਰਭ ਕਸਮ ਦੁਸਮਨ ਟਾਰਾਇ, ਪ੍ਰਭ ਸਿਮਰਤ ਕਹਿ ਬੇਗਨਾ ਡਾਕਾਇ, ਪ੍ਰਭ ਕਾ ਸਿਮਰਨ ਆਨੰਦ ਜਾਗੈ, ਪ੍ਰਭ ਕਸਮ ਪਾਵਨਾ ਵਿਆਪੈ, ਪ੍ਰਭ ਕਸਮ ਦੁਖ ਨਾ ਸੰਤਾਪੈ, ਪ੍ਰਭ ਕਸਮ ਸਾਧ ਕਸੰਗ ਸਰਵ ਨਿਧਾਨ ਨਾਨਕ ਹੈ ਰੰਗ, ਪ੍ਰਭ ਕਾ ਸਿਮਰਨ ਰੇਤ ਸਿਧ ਨਵਨੇਤ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧ, ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕਾ ਸਿਮਰਨ ਵਿੰਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਤਰਕ ਹਮਾਨੀ, ਪ੍ਰਭ ਕਾ ਸਿਮਰਨ ਹੋਏ ਸੁਪਾਰਾ, ਪ੍ਰਭ ਕਾ ਸਿਮਰਨ ਸੁਫਲ ਫਲਾ। ਸ੍ਰੀ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭਤੀ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸਨਾ ਬੋਜਾਇ, ਪ੍ਰਭ ਕਾ ਸਿਮਰਨ ਸਭ ਕਿਸ ਸੋਜਾਇ, ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾਓ, ਪ੍ਰਭ ਕਾ ਸਿਮਰਨ ਪੂਰਨ ਆਸਾਓ, ਪ੍ਰਭ ਕਾ ਸਿਮਰਨ ਮਨ ਕੁਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ, ਪ੍ਰਭ ਜੀ ਵਸੈ ਸਾਧ ਕਿਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕਾ ਸਿਮਰਹਿ ਸੀ ਧਨਵੰਤੀ, ਪ੍ਰਭ ਕਾ ਸਿਮਰਹਿ ਸੀ ਪਤਵੰਤੀ, ਪ੍ਰਭ ਕਾ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹਿ ਸੀ ਬੇ ਮਹਤਾ ਜੀ, ਪ੍ਰਭ ਕਾ ਸਿਮਰਹਿ ਸੀ ਸਰਗਿਰਾ ਜੀ, ਪ੍ਰਭ ਕਉ ਸਿਮਰਹਿ ਸੀ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਵਨਾਸੀ, ਸਿਮਰਤੀ ਰਾਗੀ ਜਨਾਵ ਦਇਆਲਾ, ਨਾਨਕ ਜਨਕ ਮੰਗਰ ਵਾਲਾ, ਪ੍ਰਭ ਕਉ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕਉ ਸਿਮਰਹਿ ਤੁਮ ਸਦਬਲਹਾਰੀ, ਪ੍ਰਭ ਕਉ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕਉ ਸਿਮਰਹਿ ਤੁਮ ਸੁਖ ਵਿਹਾਵੈ, ਪ੍ਰਭ ਕਉ ਸਿਮਰਹਿ ਤੁਮ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤੁਮ ਨਿਰਮਲ ਜੀਤਾ, ਪ੍ਰਭ ਕਉ ਸਿਮਰਹਿ ਤੇ ਨਾਨਦ ਕਨੇਰੇ, ਪ੍ਰਭ ਕਉ ਸਿਮਰਹਿ ਬਸ ਹਰ ਨੇਰੇ, ਸੰਤ ਕਿਰਪਾ ਧਿਆਨ ਤਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹਨਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬੈਨੀ, ਪ੍ਰਭ ਕਾ ਸਿਮਰਨ ਸਹਿਜ ਸੁਮਾਨੀ, ਪ੍ਰਭ ਕਾ ਸਿਮਰਨ ਨਿਹ ਤਰਾਸਨ, ਪ੍ਰਭ ਕਾ ਸਿਮਰਨ ਕਮਰ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਗੁਣ ਕਾਰ, ਸੁਪ੍ਰਭ ਸਿਮਰਨ ਕਾਂਦਨਾ ਪੈਰ, ਸਿਮਰਹਿ ਸੀ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗਵੇ ਦਿਓ ਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ, ਹਰ ਸਿਮਰਨ ਧਾਰ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਕਤ ਅਕਾਰ, ਹਰ ਸਿਮਰਨ ਮਹਾਰੰਕਾਰ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਦਨ ਪਾਇਆ, ਸਲੋਕ ਨੀਨ ਦਰਦ ਦੁਖ ਭੰਜਨਾ, ਘਟਕਨਾਥ ਨਾਥ ਸਰਣ ਤੁਮਾਰੀ ਆਇਓ, ਨਾਨਕ ਪ੍ਰਭ ਸਾਥ ਅਸਪਤਿ ਜਹਮਾਤ ਪਿਤਾ ਸੁਮੀਤ ਨਾ ਪਾਇ, ਮਨੁਹਾ ਨਾਮ ਤੇਰਾ ਸੰਗ ਸਹਾਇ, ਜਹ ਮਹ ਪਾਇਆ ਦੂਜਾ ਦਰਾ, ਦਹ ਕਿਉਰ ਨਾਮ ਸੰਗ ਤੇਰਾ ਚਲੈ, ਜਹ ਮੁਸਕਰ ਹੋਇਆ ਦੁਪੈਰੀ, ਹਰਕ ਨਾਮ ਕਰ ਮਹਿ ਉਧਾਰਿ, ਅਨਕ ਪੁਨਃ ਚਮ ਕਰਤ ਨਹੀਂ ਤਾਰਾ, ਹਰਕ ਨਾਮ ਕੂੜ ਪਾਪ ਪਰ ਹਰਾਇ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵਹ ਸੁਖ ਨੇਰੇ, ਸਗਲ ਸ੍ਰੇਸ਼ਠ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇ ਸੁਖੀਆ, ਲਾਖ ਕਰੋੜੀ ਬੰਧਨ ਉਪਰ, ਹਰ ਕਾ ਨਾਮ ਜਪਤ ਨਿਸ ਤਾਰਾ, ਅਨਕ ਮਾਇ ਰੰਗ ਤੀਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹ ਵਾਰ ਕਿਹ ਜਾਤ ਅਕੇਲਾ, ਤਹ ਹਰ ਨਾਮ ਸੰਹੂਤ ਸੁਹੇਲਾ, ਸਨਾਮ ਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਸ਼ੁਭਤ ਨਹਿ ਕੂਟ ਲਖ ਵਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਬੇਗਨ ਜਹਾਇ ਸੰਘਾਰ, ਹਰ ਕ ਨਾਮ ਤਦਕਾਰ ਉਧਾਰ, ਅਨਕ ਜੋਨ ਜਨਮ ਮਰ ਜਾਉ, ਨਾਮ ਜਪਤ ਪਾਵੈ ਬਿਸਰਾ ਮਹਾਉ, ਮੈਲਾ ਮਨ ਕਬੁ ਨ ਤੁਐ, ਹਰ ਕ ਨਾਮ ਕੂੜ ਪਾਵ ਕੂਐ, ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ, ਸਾਧ ਕਸੰਗ ਜਿਹ ਬਾਰ ਕੀ ਗਨ ਜਹਨ ਕੋਸਾ, ਹਰ ਕ ਨਾਮ ਊਹ ਸੰਗ ਤੋਸਾ, ਜਿਹ ਪੈਡ ਮਹੰਦ ਕੁਬਾਰਾ, ਹਰ ਕ ਨਾਮ ਸੰਗੁ ਜੀਅਰ, ਜਹ ਪੰਥ ਤੇਰਾ ਕੋ ਨ ਸੰਜਾਨੂ, ਹਰ ਕਾ ਨਵ ਤਹ ਨਰ ਪਛਾਨੂ, ਜਹ ਮਹ ਪਾਇਆ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤਮ ਪ੍ਰਸ਼ਾਮ, ਜਹ ਤ੍ਰਿਖਮ ਤੁਜਾ ਕਰਖ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖ, ਭਗਤ ਕਨਕ ਵਰਤਨ
ਨਾਮ ਸੰਤ ਜਨ ਕਮਨ ਵਿਸਰਾਮ ਹਰ ਕ ਨਾਮ ਦਾਸ ਕਿਉਟ ਹਰ ਕ ਨਾਮ ਉਦਰ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਦ ਕੁਮਾਰ ਹਰ ਜਨ ਕਹ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨ ਜਨ ਕਾ ਬਿਰਤ ਬਿਪੀ ਕੈ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਉਤ ਭਗਤ

ਸਦਾ ਸਰੋਕ ਦੇਨ ਹਾਰ ਪ੍ਰਭ ਛੂਟ ਕੈ ਲਾਗੇ ਹਨ ਸਵਾਇ ਨਾਨਕ ਕਹੂੰ ਦਾਸੀ ਜਾਇ ਬਿਨ ਨਾਵੈ ਪਤ ਜੈ ਅਸ਼ਟਪਦੀ ਦਸ ਵਸਤੂ ਲਿ ਪਾਛਾ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ ਇੱਕ ਬਿਨਾ ਦੇਹ ਦਸ ਪਿਹਰ ਲੇ

ਆਪੁ ਜਾਪ ਜਾਪ ਜੀਵ ਹਰ ਚਰਨ ਮਿਥਿਆ ਸ਼ਰਾਵਣ ਪਾਨੰਦ ਸੁਨ ਹੈ ਮਿਥਿਆ ਹਸਤ ਪਰ ਤਰਭ ਕਉ ਹਿਰ ਹੈ ਮਿਥਿਆ ਨੇਤਰ ਪੀਖਤ ਪਾਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਸਵਾਦ।

ਪ੍ਰਭ ਸਿਮਰ ਸਦਾ ਨੂ ਦੇਹ ਪ੍ਰਸਾਦ ਤਿਰਨੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਨ ਰਾਤ ਜੇ ਪ੍ਰਸਾਦ ਤੇਰੀ ਉਪਾਦ ਰਹ ਗੁਰੂ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਬੇਖ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਘਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਕਤਲਾਗ ਗੁਰੂ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਪ੍ਰਗਟ ਸੰਸਾਰ ਪ੍ਰਭ ਕਮੂਰ ਨਾਮ ਵਸਾਰ

ਸੁਭਾ ਪ੍ਰਮਾ ਸਮਰਨ ਸਾਧੁਹੰ ਅਗੋਚਰ ਮੇਰਾ ਸਾਧੁਹੰ ਸਦਾ ਪ੍ਰਫੁੱਲ ਸਾਧੁਹੰ ਆਵਹ ਵਹ ਪੰਚਾ ਸਾਧੁਹੰ ਪ੍ਰਗ੍ਰਹ ਪੰਚਾ ਸਾਧੁਹੰ ਵਿਸਵ ਗ੍ਰਹਿ ਸਾਧੁ ਕਥ ਮਨੋਹਰ ਵੈਨ ਸਾਧੁ ਕਥ ਸੰਗ ਨ ਕਥੁ ਹੁੰ ਧਾਵੈ ਸਾਧੁ ਸੰਗ ਸਤਿ ਮਨ ਪਾਵੈ ਸਾਧੁ ਕਥ ਸੰਗ ਮਾਇਆ ਦੇ ਬਿਨ ਸਾਧੁ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ ਸਾਧੁ ਸੰਗ ਦੁਸ਼ਮਣ ਸਾਮੀ ਸਾਧੁ ਕਥ ਸੰਗ ਮਹਾਂ ਪੁਨੀਤ

ਤੇ ਸਾਧ ਤੋਂ ਗੁਨਾਨ ਸਾਧ ਭੇਟੇ ਸੰਜੋਗ ਸਾਧ ਕਿ ਮੈਂ ਹਮਾ ਬਿਗਦ ਨਾ ਜਾਨ ਹਜੇ ਦਸ ਨਹ ਤੇ ਤਬ ਕਿਆ ਨਹ ਸਾਧ ਕੀ ਉਪਮਾ ਤੇ ਹੁਕਮ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਸੋਭਾ ਕਾ ਨਾਹੀ ਅੰਤ ਸਾਧ ਸੋਭਾ ਸਦਾ ਬੇਅੰਤ ਸਾਧ ਸੋਭਾ ਉੱਚ ਤੇ ਉੱਚ ਸਾਧ ਸੋਭਾ ਮੂਚ ਤੇ ਮੂਚ ਸਾਧ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖੈਕ ਬਿਨ ਕੋਈ ਨਾਨਕ ਹਿਰਾਛਣ ਬ੍ਰਹਮ ਗਿਆਨ ਹੋਇਆ ਅਸ਼ਪਤੀ।

ਪ੍ਰਭਰਾਜ ਬਹਿਵਿਧਨ ਪ੍ਰਕਾਰ ਅਸ਼ਪਦੀ ਕਈ ਕੋਟ ਹੋਈ ਪੁਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈਦਾਸ ਕਈ ਕੋਟ ਮਨ ਬ੍ਰਹਮ ਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾ ਵਿਚਾਰ ਕਈ ਕੋਟ ਨਵ ਨਵ ਦਿਆ ਨਨ ਕਰਤਿਕ ਅੰਤਰਮ ਪਾਵ ਕਈ ਕੋਟ ਪਿਆ ਅਭਿਮਾਨ ਕਈ ਕੋਟਾਂ ਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਕੋਰ ਕਈ ਕੋਟ ਪਰ ਤਰਭ ਕਵ ਹਿਰ ਹੈ ਕਈ ਕੋਟ ਪਰ ਦੁਖ ਨ ਕਰ ਕਈ ਕੋਟ

ਨਾਵੈ ਅੰਤਰ ਹੋਇ ਗਿਆਨ ਪ੍ਰਕਾਸ਼ ਸਤਸੰਗ ਕਨਹਿ ਬਿਨਾਸੁ ਮਨ ਤਨ ਨਾਮ ਰਤੀ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਸੰਗ ਜਿਉ ਜਲ ਜਲ ਆਇ ਫਟਾਨਾ ਤਿਉ ਜੋਤੀ ਸੰਗ ਜੋ ਸਮਾਨ ਹੈ ਮੇਟ ਗਏ ਗਵਨ ਪਾਇ ਵਿਸਰਾਮ ਨਾਨਕ ਪ੍ਰਭ ਕਾ ਸਤਿਗੁਰ ਬੈ ਸਲੋਕ ਸੁਖੀ

ਕਾ ਜੋ ਕਰ ਗੁਆ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਸਾਵੇ ਨਾਨਕੀ ਹਾ ਮੁਖਦਾ ਕਾ ਸੁਖ ਪਾਵੇ ਧਨਵੰਤਾ ਹੋਈ ਕਰ ਕਰਵਾਵੇ ਤ੍ਰਿਣ ਸਮੈ ਅਨਕਾਸ਼ ਸੰਗ ਨਾ ਜਾਵੇ ਬਹੁ ਦਸ ਕਰਮ ਮੈਂ ਅਨੁਕ ਉਪਰ ਕਰਿਆ ਸੋ ਪਲ ਪਵਿੱਤਰਤਾ ਕੋ ਹੀ ਬਨਾਇ ਸਭ ਦਰਿਆ ਜਾਨ ਬਲਵੰਤ ਫਿਰ ਮੈਂ ਹੋਈ ਜਾਵ ਸਮੰਤ ਕਿਸੈ ਨਾ ਬਾਧਾ ਅਹੰਕਾਰੀ ਧਨ ਮਰਾਇ ਦਾ ਕਰਿ ਖੁਆਰੀ ਗੁਰ ਪ੍ਰਸਾਦ ਜਾ ਕੋ ਮਿਟੇ ਮਾਂ ਸੋ ਜਾਨਾ ਨੂੰ ਦਰਗਾ ਪ੍ਰਵਾਨ ਕੂਟ ਕਰਮ ਕਰੈ ਹਉ ਧਾਰੀ ਸਰਮ ਪਰ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਤੁਨ ਹਿ ਦਰਵੈ ਹੈ ਦਰਗ ਹੈ ਕਹੋ ਕੈਸੀ ਗਾਵੈ ਉਸ ਕਾ ਜੋ ਭਲਾ ਕਹਾਵੈ ਤੋ ਸਭ ਭਲਾਈ ਨਿਕਟਨਾਵੈ ਸਰਬ ਜੈ ਕਮਾਨ ਹੋਏ ਕਹ ਨਾਨ ਤਾ ਕਿ ਨਿਰਮਲ ਸੋਏ ਜਾਵ ਲਗ ਜਾਣਾ ਮੁਝ ਦੇ ਕਾਸ਼ ਹੋਏ ਤਾ ਵਿਸ ਕਾਉ ਸੁਖ ਨਾਹੀ ਕੋਈ ਤਾ ਵਿਸ ਜਾਣਾ ਮੈਂ ਕਿਸ ਕਰਤਾ ਤਵ ਲਾਗ ਕਰੋ ਜੋ ਮੈਂ ਫਿਰਤਾ ਜਬ ਤਾਰੈ ਕੋ ਬੈਰੀ ਮੀ ਤਵ ਲਾਗ ਨਿਹ ਚਲ ਨਾਹੀ ਕੀਤ ਜਾਵ ਲਾਗ ਅੰਬੂਹ ਬਗਨ ਸੰਗ ਵਾਇਕ ਤਵ ਲਗ ਤਨ ਮਰਾਇ ਦੇ ਸਜਾਇ ਪ੍ਰਭ ਕਿਰਪਾ ਦੇ ਬੰਦ ਤੂਟਾ ਗੁਰ ਪ੍ਰਸਾਦ ਨਾਨਕ ਖਾਉ ਛੂਟਾ ਸਹਿਸ ਕਟੀ ਲਾਖ ਕਉਠਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਾਬ ਖਮਰੈ ਬਿਨ ਸੰਤੋਖ ਨਹਿ ਭੋਗ ਰਾਜੈ ਸੁਪਨ ਮਨੋਵਰਥ ਪ੍ਰਿਥਿ ਸਭ ਕਾ ਜਨਾ ਰੰਗ ਸਰਵ ਸੁਖ ਹੋਏ ਬੜ ਭਾਗ ਕੇ ਸਭ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਉਸ ਕਾ ਹਾਦ ਕਹਿ ਵਿਚਾਰ ਜੈਸ ਦ੍ਰਿਸ਼ਟ ਕਰੈ ਤੈਸਾ ਹੋਇਆ ਆਪ ਆਪਣਾ ਸੋਏ ਜੋ ਕਿ ਆਪਣਾ ਰੰਗ ਸਭ ਦੇ ਦੂਰ ਸਭ ਹੋ ਕੈ ਸੰਗ ਬੂਜੈ ਦੇਖੈ ਕਰੈ ਬਬੀ ਕਾਪ ਹੀ ਕਾਪ ਹੈ ਨੇਕ ਮਰਨ ਬਿਨ ਸਾਹਿਬ ਨ ਜਾਇ ਨਾਨਕ ਸਾਧ ਹੀ ਰਹੇ ਸਮਾਇਆ।

ਕਥਾ ਸੰਤ ਕੇ ਦੁਖੀ ਕੇ ਜਾੜ ਕਿਸ਼ਨ ਹੈ ਆਪਨ ਵੀ ਜਾਪੇ ਹੀ ਕਾਹੇ ਸੰਤ ਕੇ ਦੁਖੀ ਕਾ ਵਰਨਾ ਰੱਖਦਾ ਨਾਮ ਸੰਤ ਪਾਤ ਲਾਏ ਉਹ ਬਾਰ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਲ ਵੀ ਹੁਣ ਵਛਲੀ ਤੜ ਫੜਾਈ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਪ ਕੀ ਦਨ ਤ੍ਰਾਪੈ ਸੰਤ ਕਾ ਦੁਖੀ ਛਟਿਆ ਕੇ ਲੈ ਜੋ ਉਗਾੜ ਦਿਲ ਕੇ ਤੁਮਾ ਹਿੰਦੂ ਹੇਲਾ ਸੰਤ ਕਾ ਦੁਖੀ ਤਨ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਫਿਰ ਨੰਦ ਕਾ ਤੁਰਹੀ ਪਿਆ ਨਾਨਕ ਜੋ ਦੇਹ ਪਾਵੈ ਸੁਜੀ ਥਿਆ ਸੰਤ ਕਾ ਦੁਖੀ ਵਿਗੜ ਲੂ ਪੋਇ ਜਾ ਸੰਤ ਕਾ ਦੁਖੀ ਕਾ ਦਰਗਹ ਮਿਲਾ ਸਜਾ ਸੰਤ ਕਾ ਦੁਖ ਸਦਾ ਸਹਿ ਕਾਈ ਆ ਸੰਤ ਕਾ ਦੁਖੀ ਨਾ ਮਰਾ ਨਾ ਜੀਵਾਈ ਆ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜਹ ਪਾਵੈ ਤੈਸਾ ਕੋਈ ਹੋਏ ਪਿਆ ਕਰਤ ਨਾ ਮੇਟਾ ਕੋਈ ਨਾਨਕ ਜਾਣਾ ਸੱਚਾ ਸੋਏ

ਸਾਹਿਬ ਆਪ ਜੀ ਪੈ ਤਨੰਦ ਜੈ ਅਰਜਨ ਪ੍ਰਭ ਜਾਤਾ ਸੁਰ ਸੁਭਾਵੰਤ ਸਰ ਸੰਸਾਰ ਉਤਰਾਇ ਧਨਵੰਤ ਪ੍ਰਭ ਸੇਵਕ ਸਗਰੇ ਵਧਾਰਨ ਪ੍ਰਭ ਸੇਵਕ ਦੂਖ ਵਿਸਾਰਨ ਆਪੀ ਮੇਲ ਲੈ ਕਿਰਪਾਲ ਗੁਰ ਕਾ ਸਭ ਜਾ ਪੈ ਨਿਹਾਲ ਕਿਸੀ ਵਾਸੁ ਵਿਲਾਗ ਜਿਸ ਨੂੰ ਕਿਰਿਓ ਪਾਕ ਨੰਬੜ ਪਾਕ ਨਾਮ ਜਪਤ ਪਾਵ ਵਿਸਰਾਵ ਨਾਨਕ ਤਿੰਨ ਪੁਰਖ ਕਾ ਉਤਮ ਕਰਮਾਨ ਜੋ ਕਿਛ ਕਰੈ ਸੁਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਇ ਹੋਵੈ ਸੋਇ ਕਰਨੇ ਹਰ ਪਛਾਣੈ ਸੋਇ ਪ੍ਰਭ ਕਾ ਕੀਆ ਜਨਮ ਵਿਗਟ ਲਗਾ ਨਾ ਜੈ ਸਾਸਾ ਤੈ ਸਾ ਦ੍ਰਿਸ਼ਟਾ ਨਾ ਜਿਹ ਤੇ ਵਜੇ ਤਮ ਆਇ ਸਮਾਇ ਸੁਖ ਨਿਦਾਇ ਨੂੰ ਬਨਾਇ ਆਪ ਸਕਵਾਵ ਦਿਨ ਮਾਨ ਨਾਨਕ ਪ੍ਰਭ ਜਨ ਇੱਕ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਅਰਥਾ ਜਨ ਨਾਰ ਜਾ ਕੇ ਸਮਰਨ ਉਦਰੀਆ ਨਾਨਕ ਦਹਿ ਬਲਹਾਰ ਅਸ਼ਟਪਦੀ ਟੂਟੀ ਗੰਡ ਨਾਰ ਗੋਪਾਲ ਸਰਬ ਜੀ ਆਪਿ ਪ੍ਰਭ ਪਾਲ ਸਗਲ ਚਿੰਤਾ ਜਮਨ ਵਾਹਿ ਦੇਹ ਤੇ ਬਿਰਥਾ ਕੋਈ ਨਾ ਹਰੀ ਮਨ ਵੀਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪ ਆਪ ਨੂੰ ਕੀ ਆਕਾਸ਼ ਨਾ ਹੋਈ ਜੀ ਸਾਓ

ਸਾਸ ਰੂਪੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸਿਧਿ ਕਰ ਜਾਹੀ ਜਿਸ ਵਖਰ ਕਲ ਅੰਤੂ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾ ਜਬ ਮਾਨ ਲਿਹੁ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਕੀ ਸੰਤ ਹੈ ਸੰਚਾਲ ਵਰਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਕੁ ਜਲ ਹਰ ਦਰਗਹਿ ਸੋਇ ਹੁ ਵਾ ਪਾਰ ਵਿਰਲਾ ਵਾ ਪਾਰ ਨਾਨਕ ਤਾਕ ਸਦ ਬਲਹਾਰ ਚਰਨ ਸਾਧਕੀ ਤੋਏ ਤੋਏ ਪੀਵਰ ਵਸਾਧ ਕੋ ਆਪਣਾ ਜੀਵ ਸਾਧਕ ਦੂਰ ਕਰੋ ਸਨਾ ਸਾਧੂ ਪਰ ਜਾਈਏ ਕੁਰਬਾਨ ਸਾਧ ਸਿਵਾ ਵਡ ਭਾਗੀ ਪਾਈ ਆ ਸਾਧਸੰਗ ਹਰ ਕੀਰਤਨ ਗਾਈਆ ਅਨਕ ਵਿਘਨਤੇ ਸਾਧੂ ਰਾਖ ਹੈ ਹਰ ਕੁਨ ਗਏ ਅੰਮ੍ਰਿਤ ਰਹਿ ਚਾਖ ਓਟ ਗਹੀ ਸੰਤ ਹੈ ਤਰਾਇਆ ਸਰਵ ਸੁਖ ਨਾਨਕ ਦੇਹ ਪਾਇਆ ਮ੍ਰਿਤ ਕਉ ਜੀਵਾਲ ਨਰ ਭੁਖ ਕੋ ਦੇਵਤ ਆਧਾਰ ਸਰਬ ਨਿਤ ਹਾਂ ਜਾ ਕੇ ਦ੍ਰਿਸ਼ਟੀ ਮਾਹੀ ਪੁਰਬ ਲਿਖ ਕਾ ਲੈਣਾ ਪਾਹੀ ਸਭ ਕਿਸ ਦਿਸ ਕਾਹੁ ਕਰਨਾ ਜੋਗ ਦਿਸ ਬਿੰਦੂ ਸਰਵਾ ਨਾ ਹੋਗ ਜਾਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚੈ ਨਿਰਮਰਿਖ ਕਰਨੀ ਕਰ ਕਿਰਪਾ ਜਿਸ ਦਾ ਨਾਮ ਦੂਜਾ ਨਾਨਕ ਸੋਚਾ ਨਿਰਮਲ ਥੀਆ ਜਾ ਕਾ ਮਨ ਗੁਰ ਕੀ ਪ੍ਰਤੀਤ ਤਿਸ ਜਾ ਨਾ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੇ ਫਲੋਏ ਜਾ ਕੇ ਹਿਰਦੈ ਕੋਹ ਸੱਚ ਕਰਨ ਸਹਿ ਤਾ ਗ੍ਰਹਿ ਸੱਚ ਹਿਰਦੈ ਸਤਮੁਖ ਕਹਿ ਤੂੰ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤਾ ਸੱਚ ਆਪਾਰ ਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਤੂੰ ਜਾਨ ਸੱਚ ਸਮਾਤਾ ਸਲੋਕ ਰੂਪ ਨਾਰੀਖ ਨਾਰੰਕੇਸ਼ ਤ੍ਰਿਹੁ ਗੁਣ ਤੇ ਪ੍ਰਾਪਿਨ ਤੇ ਸਹਿਬ ਜਾਇ ਨਾਨਕ ਜਸੋਵਾ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਾਪ ਮਨ ਮਹਰਾ ਕੁਮਾਨੁਪ੍ਰੀ ਤਿਆਗ ਦੇ ਪਰਾ ਨਾ ਕੋਏ ਸਰਵੰਤਰੰਤੇ ਕੁਸੋਏ ਆਪ ਬੀਨ ਆਪੇ ਦਾਨ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨਾ ਦਹਾਂ ਦਯਾਰ ਬਖਸੰਦ ਸਾ ਤਰਿਕ ਕਰਨੀ ਪਾਵ ਨਾਨਕ ਮਨ ਅਨੁਰਾਗ ਮਨ ਸਹਿ ਪੂਰਨ ਸਰਣੈ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਕਰਨ ਜਾਕ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਨ ਹੋਰ ਆਨੰਦ ਰੂਪ ਮੰਗਲ ਸਤ ਜਾਕ ਸਰ ਦੁਖ ਸੁਨਿਹ ਕਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗਿ ਤਾਪ ਮਹਿ ਤਪਿ ਸਰ ਗ੍ਰਹਿ ਮਹਿ ਭੋਗੀ ਧਿਆਏ ਧਿਆ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਨਾ ਅੰਤ ਨ ਪਾਇਆ ਜਾਕ ਲੀਲਾ ਕੀ ਮੇਤ ਨਾਹ ਸਗਲ ਦੇਵਾਰਿਆ ਵਗਾਹਿ ਪਿਤਾ ਕਾ ਜਨਮ ਕੀ ਜਾ ਨਾ ਪੂਤ ਸਗਲ ਪੁਰੀ ਆਪਣਾ ਸੂਤ ਸੁਮਾਤ ਗਿਆਨ ਧਿਆਨ ਜਿਨ ਦੀ ਜਾਂਦਾਸ ਨਮ ਧਿਆ ਵਹਿਸੀ ਤਿਹ ਗੁਣ ਮਹਿ ਜਗ ਪਰਮਾਈ ਜਨਮ ਮਰ ਫਿਰਾ ਵਹਿ ਜਾਇ ਊਜ ਨੀਚ ਤਿਸ ਗਿਆ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾ ਨਾਨਾ ਰੂਪ ਨਾਨਾ ਜਾ ਕਰੰਗ ਨਾਨਾ ਪੀ ਕਰਾਇ ਕਰੰਗ ਨਾਨਾ ਵੇਦ ਕਿਨੋ ਵਿਵਸਥਾ ਰੂਪ ਰਵਮ ਰਾਸੀ ਏਕ ਓਂਕਾਰ ਨਾਨਾ ਚਲ ਕਰੇ ਖਿਨ ਮਾਹਿ ਪੂਰ ਰਹਿਉ ਪੂਰ ਸਭ ਠਾਇ ਨਾਨਾ ਵੇਦ ਕਰ ਬੰਨ ਤੋ ਬਨਾਇ ਆਪਣੀ ਕਿਵੰਦ ਆਪਿ ਪਾਇ ਸਭ ਕਟ ਦੇਵ ਕੇ ਸਭ ਤਿਸ ਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਮ ਨਾਮਕ ਤਾਰਿ ਸਗਲੇ ਜਨ ਨਾਮਕ ਤਾਰਿ ਖੰਡ ਬ੍ਰਹਮੰਡ ਨਾਮ ਕੇ ਤਾਰਿ ਸਿਮਰਤ ਵੇਦ ਪਰਾਇ ਨਾਮਕ ਤਾਰਿ ਸੁਨਨ ਗਿਆਨ ਗਿਆ ਨਾਮਕ ਤਾਰਿ ਆਗਾ ਸੁਪਾ ਤਾਲ ਨਾਮ ਕਿਤਾਰਿ ਸਗਲ ਆਕਾਰ ਨਾਮ ਕਿਤਾਰਿ ਬੁਰੀਆ ਸਭ ਕਵਨ ਨਾਮ ਕ ਸੰਗੁਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚੌਥੀ ਪਾਦਮਾ ਸੋ ਜਨ ਗਦ ਪਾਈ ਰੂਪ ਸਤ ਜਗ ਸਤ ਅਸਥਾਨ ਪੁਰ ਸਤ ਕੁਰ ਪ੍ਰਦਾਨ ਕਰਤੂ ਸਤ ਸਤ ਜਗ ਬਣ ਸਤ ਪੁਰ ਸਭ ਮਹਸਮਣ ਸਤ ਕਰਮ ਜਗ ਰਜਨ ਸਤ ਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਵੋ ਜਾਇ ਤਿਸਾ ਸਾ ਪਰਿ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰਦੀ ਪਾਇ ਸਤ ਵਚਨ ਸਤ ਉਪਦੇ ਸਤੀ ਜਨ ਜਾ ਕਰਦਾ ਪ੍ਰਭ ਸਤ ਨਿਰਦਾ ਪੂਜਾ ਜੇ ਕੋਈ ਨਾਮ ਜਪਤਾ ਕਾ ਦੋਏ ਆਪ ਸਤ ਕੀ ਸਭ ਸਾਤ ਆਪੀ ਜਾਣੇ ਆਪਣੀ ਵੇਦ ਗਾਇਤ ਜਿਸ ਕੀ ਸ੍ਰੇਸ਼ਟ ਉਸੋ ਕਰਨੇ ਆਰਭ ਨਾ ਬੂਝ ਕਰਦ ਵਿਚਾਰ ਕਰਦੇ ਕਿਵੇਂ ਇਤਨਾ ਜਾਣੇ ਕੀ ਨਾਨਕ ਜੋ ਦੇਹ ਪਾਇ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਤ ਜਨ ਪੂਜਿਆ ਤੇ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹਿ ਗੁਰ ਕਾ ਵਚਨ ਪਦਾਰਥ ਰਹਿ ਹੋਏ ਦਾਤ ਦੁਖਾਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸਿਵ ਕੋ ਸੋਬੜ ਭਾਗ ਜਨ ਕਾ ਸੰਗੀ ਕਲਿਵ ਲਾਗ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਹਰਿ ਪਾਵੈ ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਤੀ ਚਰਨ ਸਾਤ ਸਤ ਪ੍ਰਸੰਨ ਨਾਰ ਪੂਜਾ ਸਾਤ ਸਤ ਸਿਵਧਾਰ ਦਰਸ਼ਨ ਸਤ ਸਤ ਵਿਖ ਨਾਰ ਨਾਮ ਸਤ ਸਤ ਅਵਨਹਾਰ ਆਪ ਸਤ ਸਤ ਸਵਤਾਰੀ ਆਪ ਗੁਣ ਆਪ ਗੁਣਕਾਰ ਸਭ ਸਤ ਸਤ ਪ੍ਰਭ ਭਗਤਾ ਸਭ ਸਤ ਸਤ ਜਾ ਸੁਨਤਾ ਭਜਨ ਹਰ ਗੋ ਸਤ ਸਹੋ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਹਿਤਾ ਜਨਮਾਨਿਆ ਕਰਨ ਕਰਾਉ ਤਨ ਮੂਲ ਪਛਾਣਿਆ ਜਾ ਕਰਤਾ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਪਾ ਹੋਏ ਵਸਾਨਾ ਜਿਸ ਤੇ ਉਪਜਿਆ ਤਮਾ ਸਮਾਨ ਦਾ ਬਸ ਤਮਾਹੇ ਦੇ ਬਹਿਤ ਗਡਾਈ ਤਾ ਕਉ ਪੇਨ ਨਾ ਕਹਿਣਾ ਜਾਇ ਪੂਜਾ ਪੂਜਨਾਰ ਬਵੀਕ ਨਾਰਾਇਣ ਵੇਦ ਨਾਨਕੀ ਕਰ ਠਾਕੁਰ ਕਾ ਸਿਵਕ ਕਰੀ ਠਾਕੁਰ ਕਾ ਸਿਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਹਿ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਗੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨ ਸੇਵਕ ਕੀ ਰਾਖ ਨਿਰੰਕਾਰ
ਸੋ ਸੇਵਕ ਜਿਹ ਦਇਆ ਪ੍ਰਵਤਾਰ ਨਾਨਕ ਸੇਵਕ ਸਾਸੁਸਾਸੁਮਾਰ ਆਪਣੇ ਜਨ ਕਾ ਪਰ ਦਾ ਟਾਕ ਆਪਣੇ ਸੇਵਕ ਸਰਬ ਰਾਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾਲ ਜਪਾਈ ਆਪਣੇ ਸੇਵਕ ਆਪ

ਸਿੱਖ ਗੁਰ ਦੁਰਮਤਿ ਮਲਿ ਹਿਰੈ ਗੁਰਬਚਨ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਧਿਆਟੈ ਸਤਿਗੁਰ ਸਿੱਖ ਨਾਮ ਤਨ ਦੀਏ ਗੁਰ ਕਾ ਸਿੱਖ ਉਡਪਾਗੀ ਹੀ ਸਤਿਗੁਰ ਸਿੱਖ ਕਾ ਹਰਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਕਾ ਜੀ ਅਨਾਥ ਸੰਹਾਰੈ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੇ ਆਗਮਨ ਮਹਾਂਸਾ ਹੈ ਆਵਸ ਕਉ ਕਰ ਕਾਸ਼ ਨ ਜਨਾਵੈ ਹਰ ਹਰਿ ਨਵਰਤ ਹਰ ਧਿਆਵੈ ਮਨ ਬੀਜੈ ਸਤਿਗੁਰ ਕੈ ਪਾਸ ਤੇਸ ਸੇਵਕ ਜਗਾਰ ਗ੍ਰਹਿ ਸੇਵਾ ਕਰ ਤੋ ਇਹ ਨਿਹ ਕਾਮੀ ਦਿਸ ਕਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਚ ਸਾਹਿਬ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤ ਲਈ ਬੀਸ ਬਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਵਰ ਗਾਤ ਜਾਨ ਸੋ ਸਾਧਗੁਰ ਜੀ ਸਰੇ ਦਾ ਹਰ ਨਾਵਾਨ ਕੁਬੈਰ ਗੁਰ ਕਾ ਬਨ ਜਾਓ ਸਰਬ ਨਿਧਾਨ ਜੀ ਕਾ ਦਾਤਾ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਨਹੀਂ ਕਹਿ ਪਰਮ ਸਹਿ ਸੋ ਸਿਆਨ ਪਲਿਆ ਨਾ ਜਾਈਐ ਨਾਨਕ ਸਤਿਗੁਰ ਬਿੜ ਪਾਗੀ ਪਾਈਆ ਸਫਲ ਦਰਸਨ ਪੀਖਤ ਪੁਨੀਤ ਪਰਸਤ ਚਰਨ ਗਾਥ ਨਿਰਮਤ ਜੀਤ ਪੀਠ ਸੰਗ ਰਾਮ ਗੁਣ ਰਵੇ ਪਾਰ

ਪਾਏ ਜਿਹ ਪਾਏ ਕ ਉਸਤਤ ਅਨੇਕ ਸਤਿਪੁਰਖ ਪੂਰਨ ਪਵੀ ਕਹ ਪੂਰਨ ਅਪਹਿਤ ਪ੍ਰਾਣ ਜਗਮ ਗੋਚਰ ਪ੍ਰਭ ਨਿਰਵਾਣ ਨਿਰਾਹਾਰ ਨਿਰਵੈਰ ਸੁਖਦਾਇ ਤਾ ਕੀ ਕੀਮਤ ਕਿਨਾ ਨਾ ਪਾਈ ਅਨੁਕ ਭਗਤ ਬੰਧਨ ਯੁਤ ਕਰ ਹੈ ਚਰਨ ਕਮਨ ਹਿਰਦਾ ਸਮਰੇ ਸਤਿਗੁਰ ਹਾਰਿ ਸਤਿਗੁਰ ਆਪਣੇ ਨਾਰਾਇਣ ਜਿਹ ਪ੍ਰਸਾਦ ਸਭ ਪ੍ਰਭ ਜਪਨੇ ਹੁਹਾਰ ਰਾਸ ਪਾਵੈ ਜਨ ਕੋਈ ਅੰਮ੍ਰਿਤ ਪੀਵਾ ਅਮਰਸ ਹੋਏ ਉਸ ਪੁਰਖ ਕਾ ਨਾ

ਦੁਖ ਤਹਿ ਦਿਨਾਸੀ। ਤਬਤ ਮਾਈ ਠਾਂਡ ਵਰਤਾ ਜਨ ਪੈ ਦੁਖ ਨਾਠੇ ਪਾਏ ਜਨ ਮਨ ਕੇ ਮਿੜਿਆ ਦੇਸ ਸਹਿਤ ਕੁੱਪ ਨਭ ਦੇਸੀ ਪਾਉ ਚੁਕਾ ਨਿਰਪਾਉ ਹੋਈ ਬਸ ਸਗਲ ਵਿਆਦ ਮਨ ਦਿਖੈ ਨਸੀ। ਜਿਸ ਕਾ ਸਾ ਤਿਨ ਕਿਰਪਾ ਤਾਰੇ ਸਾਹ ਸੰਗ ਜਪ ਨਾਮ ਮਹਾਰਾਜ ਥਿਤ ਪਾਏ ਚੁੱਕੇ ਪ੍ਰਭ ਗਵਨ ਸੁਨ ਨਾਨਕ ਹਰ ਹਰ ਜਾ ਸ੍ਰਮ ਨਿਰਗੁਨਾ ਸਰਗੁਣ ਪੀ ਉਹੀ ਕਰਾ ਤਾਰ ਜਿਨ ਸਕਦੇ ਉਹੀ। ਆਪਣੇ ਚਰਤ ਪ੍ਰਭਾਵ ਬਨਾਏ ਆਪਣੀ ਗੁਣ ਤੇ ਆਪੇ ਪਾਈ ਹਾਰ ਬਿਨ ਦੂਜਾ ਨਾਹੀਂ ਕੋਈ ਸਰਬੰਦਰ ਅੰਤਰੀ ਕੋ ਸੋਈ ਓਤ ਪੋਤ ਰਵਿਆ ਰੂਪ ਰੰਗ ਪਾਏ ਪ੍ਰਕਾਸ਼ ਸਾਧ ਕਾ ਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲ ਹਰਿ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਾਨ ਸਾਰ ਰਸਪਤੀ ਸੰਤ ਜਨਾ ਬਿਲ ਕਰਹੁ ਵਿਚਾਰੀ ਸੁਮਨਾ ਆਧਾਰ ਪਾਵ ਸੰਬੀਤ ਬਿਸਾਰੋ ਚਰਨ ਕਮਲ ਰਿਦਮ ਹਰਤਾਰ ਕਰਮ ਕਾਂ ਸੁਪ੍ਰਭ ਸਮਰਾਥ ਦ੍ਰਿੜ ਕਰ ਗਹੁ ਨਾਮ ਹਰ ਵਾਤ ਇਹੋ ਤਨ ਸੰ ਚਹੁ ਵਹ ਭਗਵੰਤ ਸੰਤ ਜਨ ਕਰ ਨਿਰੁਣ ਮੰਤੀ ਕਾਸ ਰਾਖ ਮਨ ਵਾਹਿ ਸਰਵ ਰੂਪ ਨਾਨਕ ਮਿਟ ਜਾਹਿ ਜਿਹ ਤਨ ਕੋ ਚਾਰ ਕੁੰਟ ਉਠ ਤਾਵੈ ਸੋ ਤਨ ਹਰਿ ਸੇਵਾ ਦੇ ਪਾਵੈ ਜਿਸ ਸੁਖ ਕਾਨਤ ਵਾਚ ਮੀਤ ਸੋ ਸੁਖ ਸਾਧੁ ਸੰਗ ਪ੍ਰੀਤ ਜਸੋ ਵਾ ਕਾਉ ਕਰਹ ਪਰੀ ਕਰਨ ਸਾ ਸੋ ਵਾ ਪਜ ਹਰ ਕੇ ਸਰਣਿਨ ਕਿਉ ਪਾਵਿ ਰੋਗ ਨਾ ਜਾਇ ਰੋਗ ਮਿਟ ਹਰ ਅਵਖਤ ਲਾਇ ਸਰਬ ਨਿਦਾਨ ਮਹਿ ਹਰ ਨਾਮ ਨਿਦਾਨ ਜਪ ਨਾਨਕ ਦਰਗਹ ਪਰਵਾਨ ਮਨ ਪ੍ਰਭੂ ਤਹ ਹਾਰ ਕਰਨਾਇ ਤਹ ਦੇ ਤਾਵ ਤਾਵ ਠਾਇ ਤਾ ਕਉ ਬਿਘਨ ਨਾ ਲਾਗਾ ਕੁਏ ਜਾ ਕਰ ਦਾ ਬਸ ਹਰ ਸੋਇ ਕਲ ਤਾਤਿ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾਹਿਬ ਪੂਰਨ ਹੋਇਆ ਸੁਖ ਭਗਤ ਪਾਇਆ ਤੁਮ ਪ੍ਰਕਾਸ਼ ਦੇਤ ਕਰ ਜਾਇ ਵਸ ਅਮਰਾਸੀ ਕਹੁ ਨਾਨਕ ਕਾਟ ਜਮ ਫਾਸੀ ਤਦ ਵਿਚਾਰ ਕਹੈ ਜਨ ਸਾਚਾ ਜਨ ਮਰੈ ਸੁਖ ਕਾ ਚੁ ਕਾ ਚ ਆਵਾ ਗਉਣ ਮਿਟਾ ਪ੍ਰਭ ਸੀ ਵਾਵ ਤਿਆਗ ਸਰਨ ਕਰ ਦੀਵ ਇਉਂ ਰਤਨ ਜਨਮ ਕਾ ਹੋਇ ਆਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨੁਕਿ ਉਪਾਵਨ ਸੁਟਨ ਆਰਿ ਸਿਮਰਤ ਸਾ ਸਤ ਬੀਤ ਵਿਚਾਰ ਹਰਿ ਕੀ ਭਗਤ ਕਰਹੁ ਮਨ ਲਾਇ ਮਨ ਬੰਸਤ ਨਨ ਪਰ ਪਾਇ ਸੰਗ ਨ ਚਾਰ ਹਿ ਰਤਨਾ ਤੂੰ ਕਿਆ ਲੁਕਟਾਵੈ ਹੰਗੂਰ ਕੁਮਾਰਾ ਸਤ ਮੀਤ ਕੁਟਾਮ ਵਰ ਬਨ ਤਯੰਤੀ ਕਹੁ ਤੁਮ ਕਮ ਸਨਾਥ ਰਾਜ ਰੰਗ ਮੈ ਵਿਸਥਾਰੰਤੀ ਕਹੁ ਕਮ ਛੁਟਕਾਰ ਆਸ ਹਸਤੀ ਰਾਥ ਸਵਾਰ ਝੂਠਾ ਡੰਮ ਭੈ ਝੂਠ ਪਾ ਸਾਰੇ ਜਿੰਦੀ ਦੇਹ ਬੁਝਾ ਨਾ ਬੇਗਾਨ ਨਾ ਵਿਸਾ ਨਾਨਕ ਤਨ ਕੁਛ ਕਮਾਇ ਤੂੰ ਨਹੀਂ ਇਹ ਆ ਨਹੀਂ ਭਗਤ ਬਿਨਾ ਬਸੂ ਵੇ ਸਿਆ ਨਹੀਂ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਇ ਤੁਮਾਰੋ ਚੀਤ

ਕਿਆ ਸੇ ਜਾਂ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਬੁਲਾਇਆ ਨਹੀਂ ਸੁਭਰ ਭਰੀ ਪ੍ਰੀਮ ਰਸ ਰੰਗ ਪੂਜਾ ਜਾਉ ਸਾਧਕ ਸੰਗ ਪਰੇ ਸਰਨਾਮ ਸਭ ਤਿਆਗ ਅੰਦਰ ਪ੍ਰਕਾਸ਼ ਆਨ ਦਿਨ ਵਿਰਾਗ ਗੁੜ ਭਾਗ ਜਪਿਆ ਪ੍ਰਭ ਸੋਇ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਮਨਸਾ ਪੂਰੀ ਪਈ ਸਾਧਗੁਰ ਦੇ ਨਿਰਮਲ।

ਗਿਆਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮਨ ਤਿਆਗ, ਜਪ ਹਰ ਨਾਮ ਸਿਮਰ ਸਿਮਰ ਸਿਮ ਸੁਖ ਪਾਵ, ਆਪ ਜਪ ਅਬ੍ਰਹਨਾਮ ਜਪਾਵ। ਭਗਤ ਪਾਇ ਤਰਿਆ ਸੰਸਾਰ, ਬਿਨ ਭਗਤੀ ਤਨ ਹੋ ਸਿਸ਼ਾਰ, ਸਰਵ ਕਲਿਆਣ ਸੁਖ ਨਿਤ ਨਾਮ, ਬੁੜਤ ਜਤ ਪਾਇ ਵਿਸਥਾਨ ਸਗਲ ਦੁਖ ਆਵਤ ਨਾਸ। ਨਾਨਕ ਨਾਮ ਜਪ ਗੁਣਤਾ ਸੁਭਜੀ ਪ੍ਰੀਤ, ਪ੍ਰੇਮ ਰਾਹ ਚਾਉ ਮਾਨ ਤਨੰਤਰੀ ਸੁਆ, ਨੇਤਰ ਪਿਖ ਤਰਸ ਸੁਖੇ ਮਨ ਬਿਕਸਾ, ਸਾਧ ਚਰਨ ਤੋਇ ਭਗਤ ਜਨਾ ਕਮਨ, ਤਨ ਰੰਗ ਬਿਰਲਾ ਕੋ ਪਾਵਾ, ਸੰਗੀ ਬਹ ਦੀਜਾ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਾਇਆ, ਤਾਂ ਕੀ ਉਪਮਾ ਕਹੀ ਨਾ ਜਾਇ, ਨਾਨਕ ਰਹਿਆ ਸਰਵ ਸਮਾਇ ਪ੍ਰਭ।

ਕਰਨ ਹਾਰਨਾ ਦੂਜਾ ਜਾ ਹੋਵਤ ਪ੍ਰਭ ਕੇਵਲ ਤਨੇ ਤਾ ਬੰਧ ਮੁਕਤ ਕਹੋ ਕਿਸ ਕੋ ਗਨ ਜਾਵੀ ਕਹ ਹਰ ਅਗਮ ਅਪਾਰ ਤਵ ਨਰ ਸੁਰਗ ਕਹੋ ਕਹੋ ਨੇ ਅਵਤਾਰ ਤਵ ਨਿਰਗੁਣ ਪ੍ਰਭ ਸਹਿਜ ਸੁਭਾਈ ਤਵ ਸਭ ਸਕਤ ਕਹੋ ਕਿਤ ਠਾਇ ਜਾਪ ਆਪ ਆਪ ਆਪਣ ਜੋ ਤਾਰਾ ਤਵ ਕਹੋ ਨਿਰਡਰ ਕਉਨ ਕਾ ਡਰਾ ਆਪਨ ਚਲ ਤਾਵ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖਾ ਅਪਨਾਸਨ ਤਹਿ ਜਨ ਮਰਨ ਕਹੋ ਕਹਾ ਅਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਵ ਜਮ ਕੁਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭੀ ਕਾ ਤਵ ਚਿਤ੍ਰਗੁਪਤ ਕੇਸ ਭੂਸ਼ ਤਲੀ ਖਜਨਾਥ ਨਿਰੰਜਨ ਅਗੋਚਰ ਗਾਦੀ ਤਵ ਕਹੋ ਛੁਟੇ ਕਾਨ ਬੰਧਨ।

ਗੁਰਨਾਸ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਹਾਂ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਠਾ ਨਾਮ ਪ੍ਰਭੁ ਕਰਾ ਗੀਠਾ ਸਗਰ ਸਿਮੀ ਗਿਰੀ ਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਵਿ ਸਰਾਮ ਸੋਨ ਸਮਾਦ ਅਨਹਦ ਤਹਿਨਾ ਦੁਇ ਕਹਿਨ ਜਾਇ ਆਚਰੇ ਜੋ ਸਮਾਦ ਤਿਨ ਦੀਖੇ ਜਿ ਸਭ ਦਿਖਾਇ ਨਾਨਕ ਤਿਸ਼ਨ ਸੋਜੀ ਪਾਇ ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ ਪਾਇਆਲ ਸਰਵ ਲੋਕੂਨ ਪ੍ਰਤ ਪਾਲ ਬਾਨ ਤਿਨ ਪਰਬਤ ਹ ਪਾਰ ਬ੍ਰਹਮ ਜੈ ਸੀ ਆਗਤ ਹ ਕਰਮ ਪਾਵਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਹਿ ਤਿਸੇ ਸਮਾਹੀ ਤੇਹ ਤੇ ਪਿਆਨਾ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਪਾਇਓ ਵੇਦ ਪ੍ਰਾਨ ਸਿਮਰਤ ਮੈਂ ਦੀਖ ਸਸੀ ਅਰ ਸੂਰ ਨਕ ਯਾਤਰ ਮਹੀਕ ਬਾਣੀ ਪ੍ਰਭ ਕਿਸਾ ਕੋ ਬੋਲਿਆ ਬੈ ਡੋਲ ਨ ਕਬ ਡੋਲਿਆ ਸਰਬ ਕਲਾਕਾਰ ਕੀਲਾ ਕੀਲ ਅੰਬੋ ਨਾ ਪਾਈ ਆ ਗੁਣ ਹੈ ਅੰਬੋਲ ਸਰਬ ਜੋਤ ਮਹਿ ਜਾ ਕੀ ਜੋਤ ਤਾਰਹਿ ਸੁਆਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਨਾਸ ਨਾਨਕ ਦਿਨ ਮਹਿ ਹੋ ਵਿਸਾਸ ਸੰਤ ਜਨਕ ਅਪੀਖ ਸਭ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨਾ ਸੁਨਿਹ ਸੋ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਰਹਿਤ ਸਾਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸਨ ਦੇ ਸਾ ਮੋਹੀ ਆਪ ਸਾਤ ਕੀਆ ਸਭ ਸਾਤ ਤਿਹ ਪ੍ਰਭ ਦੀ ਸਗਰੀ ਉਤਪਾਤ ਤਿਹ ਪਾਵੈ ਤਾਂ ਏਕ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਹ ਪਾਵ ਦਿਹ ਲੈ ਮਿਲਾਇ ਕਵਨ ਨਿਕਟ ਕਵਨ ਕਹੀਆ ਦੂਰ ਆਪ ਆਪ ਆਪ ਭਰਪੂਰ ਅੰਤਰਗਤ ਸਭ ਜਨਾਈ ਨਾਨਕ ਤਿਹ ਜਨ ਆਪ ਬੁਝਾਇ ਸਰਭੂਤਾ ਵਰਤਾਰਾ ਸਰਬਨੈਨ ਆਪ ਬੀਖਨ ਰਸਦ ਸਮਗਰੀ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਨ ਆਵਨ ਜਾਨਿਕ ਕਿਰ ਬਨਾਇਆ ਕਿਆ ਕਰਿ ਕਿ ਨੇ ਮਾਇਆ ਸਭ ਕਾ ਮਦ ਅਲਿਪਤੋ ਰਹਿ ਜੋ ਕਿਛੁ ਕਹਿਣਾ ਸੋ ਆਪ ਹੀ ਕਹੈ ਆਗਿਆ ਆਵੈ ਆਗਿਆ ਜਾਇ ਨਾਨਕ ਜਾਉ ਭਾਵੇ ਤੰਦੇ ਸੁਮਾਇ ਇਸ ਤੇ ਹੋਇ ਸੋ ਨਾਹੀ ਬੁਰਾ ਊਰੈ ਕਹੁ ਕਿਨੈ ਕਾਸ਼ ਕਾਲਾ ਆਪ ਭਲਾ ਕਰ ਤੂਤਾ ਤਿਨ ਕੀ ਆਪੇ ਜਾਨ ਆਪਣੇ ਜੀ ਕੀ ਆਪ ਸਾਚ ਤਰ ਸਭ ਸਾਚ ਓਤ ਪੋਤ ਆਪਣ ਸੰਗਰਾ ਚਾ ਕੀ ਗਾਤਮਿਤ ਕਹੀ ਨਾ ਜਾਇ ਦੂਸਰੇ ਤਾਂ ਸੋਜੀ ਪਾਇ ਦਸ ਕਕਿਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ

ਸੰਗ ਅਗਨ ਸਾਗਰ ਤਰਖ ਹਰ ਧਨ ਕੀ ਭਰ ਦੇਹੁ ਭੰਡਾਰ ਨਾਨਕ ਗੁਰੂ ਪੁਰੇ ਨਮਸਕਾਰ ਹੇਮ ਕੁਸਲ ਸਹਿਜਾਨੰਦ ਸਾਧਸੰਗ ਪਾਜ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਪੀਓ।

ਪ੍ਰਸੰਨ ਭਾਈ ਗੁਰਦੇਵ ਪੂਰਨ ਹੋਏ ਸੇਵਕ ਸੀ ਵਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਭ ਹੀ ਕੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਵਸਾ ਸੋਤਨ ਧਾਨ ਸਰਬ ਇੱਛਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੂਏ ਸਭ ਤੇ ਊਚ ਪਾਇਆ ਸਥਾਨ ਵਹਨ ਹੋਇਆ ਵੰਜਾਰ ਹਰ ਧਨ ਖਾਟ ਚਲਾ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਕੀਮ ਸਾਂਤ ਰਿਧ ਨਵ ਨਿਤ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮ ਵੱਧ ਸਕਲ ਦੇਵ ਦਾਸ ਸੁੰਦਰ ਚਤੁਰ ਤਤ ਕਵੀਤਾ ਸੁੰਦਰ ਸੀਖ ਦ੍ਰਿਸ਼ਟੀ ਤਾਇਹ ਪਾਰ ਤਿਹ ਜਾਨ ਕੈ ਮੁਖ ਪਾਣੈ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹ ਫਲ ਤਿਸ ਜਾਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਧਾਨ ਜਪ ਮਨ ਕੂਏ ਸਭ ਜੁਗ ਮਹਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੂਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੀ ਛੁਟੈ ਜਾ ਕੈ ਮਸਤਕ ਕਰਮ ਪ੍ਰਪਾਈ ਸਾਧ ਸਰਨ ਨਾਨਕ ਤੇ ਆਈ ਜਿਸ ਮਨ ਬਸੈ ਸੁਨਾ ਲਾਇ ਪ੍ਰੀਤ ਇਹ ਜਨ ਆ

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ।

ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇ ਤਿਸ ਭਾਵਾਂ ਵਿਣ ਭਾਣੀ ਕਹਿ ਨਾਇ ਕਰੀ ਜੇਤੀ ਸਿੱਠ ਉਪਾਈ ਵੇਖਾਂ ਵਿਣ ਕਰਮਾਂ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਅਪਾਤਾਲ ਸੁਣਿਆ ਪੋਹੈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕੁਆਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਪਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੈ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੈ, ਅਸੰਖ ਪਾਪੀ ਪਾਪ ਕਰ ਜਾਹੈ, ਅਸੰਖ ਕੂੜਿਆਰ ਕੂੜੇ ਫਿਰਾਹੈ, ਅਸੰਖ ਮਲੇਸ਼ ਮਲ ਭਖ ਖਾਹੈ, ਅਸੰਖ ਨਿੰਦਕ ਸਿਰ ਕਰਹਿ।

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ।

ਸਭ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਵੈ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਹਿ ਰੁਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕੇ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲਾਖਾ ਗਾਸਾਇਆ ਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਨ ਇੱਕ ਵਾਤ, ਸਾਹਸ ਅਠਾਰਹਿ ਕਹਨ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ।

ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ।

ਬਾਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇ ਕੇ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲ ਅਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਿਆ ਹੈ ਵੇਦ ਪਾਠ ਪੁਰਾਣ ਆਖਿਆ ਹੈ ਪੜ੍ਹੇ ਕਰੇ ਵਖਿਆਣ ਆਖਿਆ ਵਰਮੇ ਆਖਿਆ ਇੰਦ ਆਖਿਆ ਗੋਪੀ ਤੈ ਗੋਬਿੰਦ ਆਖਿਆ ਈਸਰ ਆਖਿਆ ਸਿੱਧ ਆਖਿਆ ਕੀਤੇ ਕੀਤੇ ਬੁੱਧ ਆਖਿਆ ਦਾਨ ਆਖਿਆ ਦੇਵ ਆਖਿਆ ਸੁਰ ਨਰ ਮੁਨ ਜਨ ਸੇਵ ਕੀਤੇ ਆਖਿਆ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਅਨ ਕੀਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਵੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਿਨ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ

ਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਜਾਸੀ, ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸਾਹ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀਲ ਅਨਾਦੇ ਅਨਾਹਤ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜਹ ਨਾਦ, ਆਪ ਨਾਥ ਨਾਥੀ ਸਭ ਜਾਖੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦਇਕਾਰ ਚਲਾਵਹਿ, ਲਿਖੇ ਆਵਹਿ ਭਾਗ। ਆਦੇਸ ਤਿਸੈ ਆਦੇਸ, ਆਦੇ ਅਨੀਲ ਅਨਾਦੇ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ।

ਤਾਕੀਆਂ ਗੱਲਾਂ ਕਥੀਆਂ ਨਾ ਜਾਹੈ, ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ। ਤਿੱਥੈ ਜੋਤ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੈ, ਤਾਕੇ ਰੂਪ ਨ ਕਥਨੇ ਜਾਹੈ। ਨਾ ਉਹੈ ਮਰਹਿ ਨਾ ਠਾਗੇ ਜਾਹੈ, ਜਿਨ ਕਹਿ ਰਾਮ ਸਹਿ ਮਨ ਮਾਹੈ। ਤਿੱਥੈ ਭਗਤ ਵਸਹਿ ਕੇ ਲੋਕ, ਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਿਰਨਿਹਾਲ। ਤਿੱਥੈ ਖੰਡ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਹ ਪ੍ਰਸਾਦ। ਚੱਕਰ ਚਿਹਣ ਅਰ ਬਰਨ ਜਾਤ, ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ, ਨੇਤ ਨੇਤ ਬਣ ਤ੍ਰਿਣ ਕਹਤ, ਤੁਆ ਸਰਬਨਾਮ ਕਥੈ ਕਵਣ, ਕਰਮ ਨਾਮ ਬਰਨ ਸਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਕਾਲੇ, ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਵਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸਤੁ ਅਜਬੇ, ਆਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋਸਤੁ ਅਬੰਧੇ, ਨਮਸਤੰਗ ਸਾਖੇ, ਨਮਸਤੰਗ ਪਾਖੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੁਹ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਧੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਣ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦਿ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਸੂ ਅਛੂਤ ਹੈ।

ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਣ ਪਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਣਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਇਆ ਲੰਗ ਛੇਤੀ ਅਭੇਦੀ ਅਨਾਮੰਗ ਕਾਮੰਗ ਸਮਸਤੋ ਪ੍ਰਾਜੀ ਸਮਸਤਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਗੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਵਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਖੇ ਨਮੋ ਸੋਕ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾਰਿਦ ਸਿੱਧੰਗ ਨਿਵਾਸੀ ਚਰਪਟ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂ ਆਲ ਛੰਦ ਤੁਆ ਪ੍ਰਸਾਦ ਆਦਿ ਰੂਪਨਾਦ ਮੂਰਤ ਅਜੌਣ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ।

ਦੇਵ ਨਾ ਰਾਖ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵੀ ਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬਮਾਨ ਸਰਬਤਰਮਾਨ ਸਦੈਵ ਮਾਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ

ਜਾਕਰ ਜਨ ਮਰਨ ਵਿਹੀਨ, ਚੱਕਰ ਬੱਕਰ ਫਿਰੈ ਚਤਰ ਚੱਕ, ਮਾਣ ਹੀ ਪੁਰਤੀਨ, ਲੋਕ ਚੌ ਦਹਿ ਕੇ ਵਿਖੈ, ਜਗ ਜਾ ਪਈ ਜਹ ਜਾਪ, ਆਦਿ ਦੇਵ ਨਾਦ ਮੂਰਤ, ਥਾਪਿਓ ਸਭੈ ਜਹ ਥਾਪ। ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਵਿਸਵ ਰਚਿਓ ਸਯਮ ਭਵ, ਗਣ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ, ਅਕਾਲ ਪੁਰਖ ਦੇਸ, ਧਰਮ ਧਾਮ ਸੋ ਭਰਮ ਰਹਿਤ, ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ, ਮੁਕਤਦਾਇਕ ਕਾਮ, ਆਪ ਰੂਪ ਅਮੀਕ ਅਨ ਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ, ਆਦਿ ਰੂਪ ਅਸੂਤ, ਅੰਗਹੀਨ ਅਭੰਗ ਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਕਾਇਕ, ਸਰਬ ਕੋ ਪ੍ਰਤਪਾਰ, ਸਰਬ ਗਣਤਾ ਸਰਬ ਹਣਤਾ, ਸਰਬ ਤੇ ਅਣਭੇਖ, ਸਰਬ ਸ਼ਾਸਤ੍ਰ ਨਾ ਜਾਣਹੀ, ਜਹ ਰੂਪ ਰੰਗ ਅਰ ਰੇਖ, ਪਰਮ ਵੇਦ ਪ੍ਰਾਣ ਜਾ ਕਹਿ, ਨੇਤ ਭਾਖਤ ਨਿਤ, ਕੋੜ ਸਿਮ੍ਰਿਤ ਪ੍ਰਾਣ ਸ਼ਾਸਤ੍ਰ, ਨਾ ਆਵਹੀ ਵਹਚਿਤ, ਮਧੁ ਭਾਰ ਛੰਦ ਤੁਆ ਪ੍ਰਸਾਦ, ਗੁਣਗਣ ਉਦਾਰ ਮਹਿਮਾ ਪਾਰ, ਅਸਨ ਭੰਗ ਉਪਮਾ ਨੰਗ, ਅਣਭਉ ਪ੍ਰਕਾਸ਼ ਨਿਸ ਦਿਨਿਆ ਨਾਸ, ਆ ਜਾਣ ਵਾਹ ਸਾਹਾਣ ਸਾਹੁ, ਰਾਜਾਨ ਰਾਜਪਾਨ ਆਣ ਪਾਣ, ਦੇਵਾਣ ਦੇਵ ਉਪਮਾ ਮਹਾਨ, ਇੰਦਰਾਣ ਇੰਦਰ ਬਾਲਾਣ ਬਾਲ, ਰੰਕਾਣ ਰੰਕ ਕਾਲਾਣ ਕਾਲ, ਅਣਭੂਤ ਅੰਗ ਆਪਾ ਅਭੰਗ, ਗਤਮਿਤ ਅਪਾਰ, ਗੁਣਗਣ ਉਦਾਰ, ਮਣਗਣ ਪ੍ਰਣਾਮ, ਨਿਰਭੈਨ ਕਾਮ, ਅਤ ਦੁੱਤ ਪ੍ਰਚੰਡ, ਮਿਤ ਗਤ ਅਖੰਡ, ਆਲਿਸਯ ਕਰਮ ਆਦ੍ਰਿਸਯ ਧਰਮ, ਸਰਬਾ ਪਰਨਾਡੈ ਅੰਡੰਡ ਵਾਡੈ, ਚਾਚਰੀ ਛੰਦ ਤੁਆ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ, ਭਜੰਗ ਪ੍ਰਿਆਤ ਛੰਦ, ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀਸੈ ਆਦਿਸੈ ਅਦ੍ਰਿਸੈ ਅਕ੍ਰਿਸੈ, ਭਗਤੀ ਛੰਦ ਤੁਆ ਪ੍ਰਸਾਦ, ਕਥਤੇ ਕਿਆ ਛਿਜ ਦੇਸੈ, ਕਿਆ ਭਿਜ ਭੇਸੈ, ਕਿਆ ਗੰਜ ਕਰਮੈ, ਕਿਆ ਭੰਜ ਭਰਮੈ, ਕਿਆ ਭਿਜ ਲੋਕੈ, ਕਿਆ ਦਿੱਤ ਸੋਕੈ, ਕਿਆ ਵਧੂਤ ਵਰਨੈ, ਕਿਆ ਵਿਭੂਤ ਕਰਨੈ, ਕਿਆ ਰਾਜੰਗ ਪ੍ਰਭਾ ਹੈ, ਕਿਆ ਧਰਮੰਗ ਤੁਜਾ ਹੈ, ਕਿਆ ਅਸੋਕ ਵਰਨੈ, ਕਿ ਸਰਬਾ ਭਰਨੈ, ਕਿ ਜਗਤੰਗ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦਿ ਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਵਿਹੀਨ ਹੈ, ਕਿ ਕੈ ਅਧੀਨ ਹੈ, ਕਿ ਰੋਜੀ ਰਜਾ, ਕਿ ਰਹੀਮੇ ਰਿਹਾਕੇ, ਕਿ ਪਾਕ ਬੇਅਬ ਹੈ, ਕਿ ਗੈਬੁਲ ਗੈਬ ਹੈ, ਕਿ ਅਫੁਲ ਗੁਣਾ ਹੈ, ਕਿ ਸਾਹਾਣ ਸਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜੀ ਦੇਹਾਂਦ ਹੈ, ਕਿ ਰਾਜਕ ਰਹੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗਾਉਣਾ, ਕਿ ਸਰਬਤਰ ਭਾਉਣਾ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਰਾਜੈ, ਕਿ ਸਰਬਤਰ ਸਾਜੈ, ਕਿ ਸਰਬਤਰ ਦੀਨੈ, ਕਿ ਸਰਬਤਰ ਲੀਨੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਭਾ ਹੋ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਕਾਲੈ, ਕਿ ਸਰਬਤਰ ਪਾਲੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਭੇਖੀ, ਕਿ ਸਰਬਤਰ ਕਾਜੈ, ਕਿ ਸਰਬਤਰ ਰਾਜੈ, ਕਿ ਸਰਬਤਰ ਸੁਖੈ, ਕਿ ਸਰਬਤਰ ਪੋਖੈ, ਕਿ ਸਰਬਤਰ ਤ੍ਰਾਣੈ, ਕਿ ਸਰਬਤਰ ਪ੍ਰਾਣੈ, ਕਿ ਸਰਬਤਰ ਦੇਸੈ, ਕਿ ਸਰਬਤਰ ਭੇਸੈ, ਕਿ ਸਰਬਤਰ ਮਾਨੈ, ਸਦੈਵੰ ਪ੍ਰਧਾਨੈ, ਕਿ ਸਰਬਤਰ ਜਾਪਿਆ, ਕਿ ਸਰਬਤਰ ਥਾਪਿਆ, ਕੇ ਸਰਬਤਰ ਭਾਨੈ, ਕੇ ਸਰਬਤਰ ਮਾਨੈ, ਕੇ ਸਰਬਤਰ ਇੰਦ੍ਰੈ, ਕੇ ਸਰਬਤਰ ਚੰਦ੍ਰੈ, ਕੇ ਸਰਬੰਗ ਕਲੀਮੈ, ਕੇ ਪਰਮੰਗ ਫਹੀਮੈ, ਕੇ ਆਕਲ ਅਲਾਮੈ, ਕੇ ਸਾਹਿਬ ਕਲਾਮੈ, ਕੇ ਹੁਸਨਲ ਵਜੂਹ ਹੈ, ਤਮਾਮੁਲ ਰਜੂ ਹੈ, ਹਮੇ ਸੁਲ ਸਲਾਮੈ, ਸਲੀ ਖਤਮ ਦਾਮੈ, ਗਨੀਮੁਲ ਸਿਕਸਤੈ, ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ, ਜਮੀਨੁਲ ਜਮਾਨੈ, ਜਮੀ ਤਮੀਜੁਲ ਤਮਾਮੈ, ਰਜੂਅਲ ਨਿਧਾਨੈ, ਹਰੀਫੁਲ ਅਜੀਮੈ, ਰਜਾਇਕ ਯਕੀਨ ਹੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓ ਅੰਗ ਆਦਿ ਰੂਪੇ, ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਪਰਗੰਗ ਤ੍ਰਿਪਾਦੇ, ਅਗੰਜੇ ਅਗਾਧੇ, ਸੁਭੰਗ ਸਰਵਭਾਗੇ, ਸੁਸਰਬਾਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਸ਼ਿਜ ਹੈ, ਅਛੂਤ ਹੈ, ਕੈ ਨਿਰਕੰਗ ਪ੍ਰਣਾਸ ਹੈ, ਪ੍ਰਿਥੁਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਭਰਮ ਹੈ, ਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਬੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਧੰਦ ਹੈ, ਅਬੰਧ ਹੈ,
अभगत हैं, विरक्त हैं, अनास हैं, प्रकाश हैं, निचित हैं, सुनित हैं, अलिख हैं, अदिख हैं, अलेख हैं, अपेख हैं, अटाह हैं, अगाह हैं, असंभ हैं, अगंभ हैं, अनिल हैं, अनाद हैं, अनित हैं, सुनित हैं, अजात हैं, आजाद हैं, चरपट छंद त्वा प्रसाद, सर्वंहंता, सर्वंगंता, सर्वंख्याता, सर्वंज्ञाता, सर्वंहर्ता, सर्वंकर्ता, सर्वं प्राणं, सर्वं त्राणं, सर्वं कर्मं, सर्वं धर्मं, सर्वं द्युता, सर्वं मुक्ता, अरसावर छंद त्वा प्रसाद। नमो नरकनासे सदैवं प्रकाशे अनंगं स्वरूपे अपंगं विभूते प्रमाथं प्रमाथे सदा सर्वसाथे अगाध स्वरूपे नृपाद विभूते अनंगी अनामे त्रिपंगी त्रिकामे नृपंगी स्वरूपे स्रभंगी अनूपे।

ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਾਸ ਗੰਜ ਭੰਜ ਲੱਖ ਭਖ ਕਾਲ ਦਿਆਲ ਲੇਖ ਭੇਖ ਨਾਮ ਕਾਮ ਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਗ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਅਜਾਇਬ ਗਣੀਮੇ ਹਰਿਅੰਗ ਕਰਿਅੰਗ ਕਰੀਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸੋਈਏ। ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖੀਏ।

ਹਰ ਜਤੀ ਜਦ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਵਰੋਰ ਮੁਆਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਵਿਧਾਨ ਚਲੈਂਗੇ ਵੀਰ ਅਪਾਰ ਵੱਡੇ ਪਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਵਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾ ਚਿਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਥ ਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਣ ਕੇਵ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧਪ ਜੌਨ ਤ੍ਰਿਲੋਕ ਰਾਜ ਕਰੈਂਗੇ ਕੋਟ ਸਨਾਨ ਗਜਾਤਿਕ ਦਾਨ ਅਨੇਕ ਸੁਅੰਬਰ ਸਾਜ ਪਰੈਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀਪਾਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੋਂ ਸੁਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਛਾਹ ਕੋ ਸੀਸ ਨਿਵਾਇਓ ਕੋ ਪਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਬਦ ਹੋਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਰੂਪ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰੈ ਘਰਤਾ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਰਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁੱਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਦਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਉ ਨਾਹੀਂ, ਸਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਤੁੱਟਾ, ਤਿਨ ਕਾ ਸਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਪਾਵਏ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਤ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਾਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖਿਆ ਹੈ ਤਾਂ ਵੇਖਿਆ ਹੈ, ਸਭ ਤੂੰ ਹੈ ਜਿਨ ਜਗਤ ਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਗੁਣ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੇ ਉਪਾਏ, ਇੱਕ ਵੇਗ ਪਰਸਣੇ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੋ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਵਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਇ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ। ਜਿਸਨੋ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ।
ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗਤ ਸਬਾਈਆ ਕਹਿਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗੋ ਹਰਿਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉਬੇ ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਣਿਆ ਵਰਨਾ ਜਾਣੈ ਕੋਈ ਕਹਿ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਣ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰਥੈ ਕੋਈ ਪੁਛੋ ਬਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਛੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਵਰਦਾਤਾ ਜੇ ਅਗਣ ਮਹਿ ਆਹਾਰ ਪਹੁੰਚਾ ਵਏ ਉਸਨੋ ਕਿਹੋ ਪੋਹੈ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨੀ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਣ ਸਭ ਇੱਕੋ ਜਿਹੀ ਕਰਤੈ ਖੇਰ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰਿ ਵਿਸਰੈ ਮਹੋ ਉਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਿ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਣ ਆਏ ਹਰਿ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਉ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅੰਦਰਾ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ
ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ ਹਰ ਬਿਣਿਆ ਵਰਨਾ ਦੇਖੋ ਕੋਈ ਹਰ ਬਿਣਿਆ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਣਿਆ ਵਰਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਅਨਦ ਸੁਣੋ।

ਆਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ, ਹਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਿ ਨਿਵਾਜੀ ਸਤਸੰਗ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਫੁਰਮਾਨ ਕਰਦੇ ਹਨ, ਸੋਰਠ ਮਹੱਲਾ ਪਹਿਲਾ ਤੇ ਤੁਕੀ। ਸੋਰਠ ਰਾਗ ਹੈ ਮਹੱਲਾ ਪਹਿਲਾ, ਪਹਿਲੇ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਔਰ ਤਿੰਨ ਤਿੰਨ ਤੁਕਾਂ ਦੇ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ।

ਕਿਤੇ ਇਹ ਵੰਦਨ ਨਾ ਬਣ ਜਾਣ ਜੇ ਇਹ ਤੇਰੇ ਮਨ ਦੇ ਵਿੱਚ ਜਿਹੜੇ ਖਿਆਲ ਹਨ, ਜੇਕਰ ਇਹਨਾਂ ਖਿਆਲਾਂ ਨੂੰ ਤੂੰ ਸ਼ੁੱਧ ਨਹੀਂ ਕੀਤਾ ਤੇ ਪਰਮਾਤਮਾ ਦੇ ਮਾਰਗ ਤੇ ਧਾਰਮਿਕ ਕਰਮਾਂ ਦੇ ਵਿੱਚ ਇਹ ਬੰਧਨ ਬਣ ਗਏ। ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜੇਕਰ ਤੂੰ ਨਾਮ ਨਹੀਂ ਜਪਦਾ, ਤੇਰੇ ਹਿਰਦੇ ਵਿੱਚੋਂ ਨਾਮ ਵਿਸਰ ਗਿਆ। ਹੁਣ ਖਿਆਲਾਂ ਦੇ ਵਿੱਚ ਕਈ ਤਰ੍ਹਾਂ ਦੇ ਪਾਪ ਵੀ ਕਰ ਜਾਂਦਾ ਹੈ, ਕਿਸੇ ਦਾ ਬੁਰਾ ਵੀ ਸੋਚ ਜਾਂਦਾ ਹੈ। ਇਹ ਜਿਹੜੇ ਪੁੰਨ ਅਤੇ ਪਾਪ ਨੇ, ਇਹ ਤੈਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਲੈ ਕੇ ਜਾਣਗੇ, ਜੇਕਰ ਨਾਮ ਨਾ ਜਪ। ਆਉਣ ਜਾਣ ਦਾ ਚੱਕਰ ਲੱਗ ਜਾਏਗਾ,

ਹੁਣ ਧਾਰਮਿਕ ਕਾਰਜ ਕਰ ਰਿਹਾ ਏ, ਮਨ ਦੇ ਵਿੱਚ ਮਾਇਆ ਦੇ ਖਿਆਲ ਚੱਲ ਰਹੇ ਨੇ, ਮਨ ਦੇ ਵਿੱਚ ਵਿਕਾਰਾਂ ਰੂਪੀ ਖਿਆਲ ਚੱਲ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਇਹ ਕਰਮ ਕਿਸੇ ਅਰਥ ਨਹੀਂ ਹੋਣਗੇ, ਬੇਅਰਥ ਭਾਵ ਉਸ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਏ। ਸੁਣ ਪੰਡਿਤ ਕਰਮਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਹੁਣ ਉਹ ਸਮਾਂ ਐਸਾ ਸੀ, ਉਸ ਵੇਲੇ ਦੇ ਜਿਹੜੇ ਪੰਡਿਤ ਸਨ, ਤੀਰਥਾਂ 'ਤੇ ਜਾਣਾ, ਵਰਤ ਰੱਖਣੇ, ਸੌ ਤਰ੍ਹਾਂ ਦੇ ਧਾਰਮਿਕ ਕਰਮ ਕਰਨੇ, ਉਹ ਕਰਿਆ ਕਰਦੇ ਸਨ, ਪਖੰਡ ਕਰਨੇ। ਹੁਣ ਗੁਰਬਾਣੀ ਦੇ ਵਿੱਚ ਜਿੱਥੇ ਪੰਡਿਤ ਸ਼ਬਦ ਆਇਆ ਹੈ, ਉੱਥੇ ਪੰਡਿਤ ਸ਼ਬਦ ਦਾ ਇਹ ਵੀ ਅਰਥ ਹੈ ਕਿ ਹੇ ਪਰਮਾਤਮਾ ਦੇ ਮਾਰਗ 'ਤੇ ਚੱਲਣ ਵਾਲੇ ਹਿਰਦੇ, ਸੁਣ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਜਿਹੜੇ ਕਰਮ ਕਰਨ ਦਾ ਕਰਮ ਕਰਨ ਦੇ ਨਾਲ ਤੇਰੀ ਜਿਹੜੀ ਸੁਰਤ ਹੈ ਨਿਰੰਕਾਰ ਦੇ ਨਾਲ ਜੁੜ ਜਾਏਗੀ, ਤੇਰੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਵੇ, ਆਤਮਕ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਵੇ, ਉਹ ਕਰਮ ਕਰਿਆ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਹਨ, ਦੁਰਮਤ ਘਣੀ ਵਿਗੋਤੀ ਭਾਈ। ਦੁਰਮਤ ਦਾ ਅਰਥ ਕੀ ਹੈ? ਭੈੜੀ ਮਤ। ਪਾਤਸ਼ਾਹ ਕਹਿੰਦੇ ਨੇ ਜਿਹੜੀ ਤੇਰੀ ਭੈੜੀ ਮਤ ਹੈ ਨਾ, ਤੂੰ ਗੁਰੂ ਦੀ ਮਤ ਨੂੰ ਗ੍ਰਹਿਣ ਨਹੀਂ ਕਰਦਾ, ਭੈੜੀ ਮਤ ਹਿਰਦੇ ਵਿੱਚ ਗ੍ਰਹਿਣ ਕਰ ਰਹੀ ਹੈ, ਮੋਹ ਦੀਆਂ ਤੰਦਾਂ ਵਿੱਚ ਫਸਿਆ ਹੋਇਆ ਹੈ। ਇਹ ਭੈੜੀ ਮਤ ਕਰਕੇ ਤੈਨੂੰ ਖੁਆਰ ਹੋਣਾ ਪਏਗਾ। ਤੇ ਗੁਰੂ ਦੀ ਮਤ ਕੀ ਹੈ? ਗੁਰੂ ਦੀ ਮਤ ਹੈ ਗੁਰੂ ਦਾ ਨਾਮ। ਤੇ ਨਾਮ ਕਿੱਥੋਂ ਮਿਲਦਾ ਹੈ? ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚੋਂ। ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਬਿਨ ਨਾਮੈ ਭਰਮ ਨਾ ਜਾਈ। ਬਿਨਾਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਨਾਮ ਦੀ ਪ੍ਰਾਪਤ ਨਹੀਂ ਹੋਣੀ, ਨਾਮ ਦੀ ਪ੍ਰਾਪਤੀ ਨਹੀਂ ਹੋਣੀ। ਤੇ ਬਿਨਾਂ ਪਰਮਾਤਮਾ ਦੇ ਨਾਮ ਤੋਂ ਜਿਹੜੇ ਤੇਰੇ ਭਰਮ ਭੁਲੇਖੇ ਹਨ, ਇਹ ਦੂਰ ਨਹੀਂ ਹੋਣੇ। ਤੇ ਨਾਮ ਕਿਵੇਂ ਮਿਲੇਗਾ? ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਏ। ਗੁਰੂ ਦੇ ਸ਼ਰਨਾਂ ਵਿੱਚ ਆ ਕੇ ਸੇਵਾ ਕਰਕੇ ਹਿਰਦੇ ਨੂੰ ਮਨ ਨੂੰ ਪਵਿੱਤਰ ਕਰ ਲੈ, ਆਉਣ ਜਾਣ ਦੇ ਚੱਕਰ ਤੋਂ ਮੁਕਤ ਹੋ ਜਾਏਗਾ। ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸਾਚ ਸਮਾਈ। ਗੁਰ ਸੇਵੇ ਸੋ ਬੂਜੈ ਭਾਈ, ਗੁਰ ਬਿਨ ਮਗ ਨਾ ਪਾਈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਬਿਖ ਖਾਈ। ਪਾਤਸ਼ਾਹ ਕਹਿੰਦੇ ਨੇ ਸਾਚ ਸਹਿਜ ਗੁਰ ਤੇ ਉਪਜੈ ਭਾਈ, ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇਗਾ, ਮਨ ਪਵਿੱਤਰ ਹੋ ਜਾਏਗਾ, ਮਨ ਦੇ ਜਿਹੜੀਆਂ ਆਸਾਵਾਂ ਮਨਸਾਵਾਂ ਤੇਰੇ ਮਨ ਦੇ ਵਿੱਚ ਚੱਲ ਰਹੀਆਂ ਨੇ ਨਾ, ਫਿਰ ਅਵਸਥਾ ਉਹ ਬਣ ਜਾਏਗੀ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ। ਫਿਰ ਮੰਗੇਗਾ ਕਿ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਪਾਤਸ਼ਾਹ ਕਹਿੰਦੇ ਨੇ ਮਨ ਨਿਰਮਲ ਹੋ ਜਾਏਗਾ, ਉਸ ਪਰਮਾਤਮਾ ਵਿੱਚ ਸਮਾ ਜਾਏਗਾ। ਗੁਰ ਸੇਵੇ ਸੋ ਬੂਝੇ ਭਾਈ, ਗੁਰ ਬਿਨ ਮੱਗ ਨਾ ਪਾਈ। ਮੱਗ ਦਾ ਅਰਥ ਹੈ ਮਾਰਗ, ਮਾਰਗ ਰਸਤਾ। ਪਾਤਸ਼ਾਹ ਕਹਿੰਦੇ ਨੇ ਜਿਹੜੇ ਹਿਰਦੇ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਦੇ ਨੇ, ਉਹ ਗੁਰੂ ਦੇ ਮਾਰਗ 'ਤੇ ਚੱਲਦੇ ਨੇ, ਅਤੇ ਬਿਨਾਂ ਪਰਮਾਤਮਾ ਦੀ ਸੇਵਾ ਤੋਂ ਗੁਰੂ ਦੇ ਮਾਰਗ 'ਤੇ ਚੱਲਿਆ ਨਹੀਂ ਜਾ ਸਕਦਾ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਬਿਖ ਖਾਈ। ਜੇ ਹਿਰਦੇ ਵਿੱਚ ਲੋਭ ਹੈ, ਪਾਤਸ਼ਾਹ ਕਹਿੰਦੇ ਨੇ ਕੂੜ ਖਾ ਰਿਹਾ ਹੈ, ਜ਼ਹਿਰ ਖਾ ਰਿਹਾ। ਪੰਡਿਤ ਦਹੀਂ ਬਿਲੋਈਏ ਭਾਈ, ਵਿੱਚੋਂ ਨਿਕਲੇ ਤੱਥ। ਜਲ ਮਥੀਏ ਜਲ ਦੇਖੀਏ ਭਾਈ, ਇਹੋ ਜਗ ਇਹਾ ਬਥ। ਗੁਰ ਬਿਨ ਬਰਮ ਬਿਗੂਚੀਏ ਭਾਈ, ਘੱਟ ਘੱਟ ਦੇਹੋ ਅਲੱਖ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਨੇ ਦੂਜੀ ਉਦਾਹਰਨ ਦਿੱਤੀ ਹੈ। ਪਾਤਸ਼ਾਹ ਕਹਿੰਦੇ ਨੇ ਹੁਣ ਦੁੱਧ ਤੋਂ ਤਾਂ ਦਹੀਂ ਬਣ ਸਕਦਾ ਹੈ, ਪਰ ਹੇ ਇਨਸਾਨ, ਹੁਣ ਜੇ ਪਾਣੀ ਨੂੰ ਰਿੜਕੀ ਜਾਈਏ, ਪਾਣੀ ਤੋਂ ਕੀ ਬਣਨਾ ਹੈ? ਪਾਣੀ ਤੋਂ ਤਾਂ ਕੁਛ ਵੀ ਨਹੀਂ ਬਣਨਾ। ਇਸੇ ਤਰ੍ਹਾਂ ਜੇਕਰ ਤੇਰੇ ਮਨ ਦੇ ਆ ਫੁਰਨਿਆਂ 'ਤੇ ਤੇਰਾ ਕੰਟਰੋਲ ਨਹੀਂ ਹੈ, ਜਿਵੇਂ ਪਾਣੀ ਰਿੜਕਿਆ ਜਾ ਰਿਹਾ, ਕੁਛ ਨਹੀਂ ਨਿਕਲਣਾ, ਇਸੇ ਤਰ੍ਹਾਂ ਜੇ ਮਨ ਦੇ ਵਿੱਚ ਵਿਕਾਰ ਚੱਲੀ ਗਏ, ਇਹ ਰਸਨਾ ਦੇ ਨਾਲ ਜੋ ਕੁਛ ਮਰਜ਼ੀ ਕਰੀ ਚੱਲ, ਕੁਛ ਨਹੀਂ ਜੇ ਨਿਕਲਣਾ। ਆਖੋ ਸਤਨਾਮ। ਇਹੋ ਜਗ ਤਾਗੋ ਸੂਤ ਕੋ ਭਾਈ, ਦਹਿ ਦੇ ਸੰਬਾਧੋ ਮਾਏ। ਬਿਨ ਗੁਰ ਗਾਠ ਨਾ ਛੂਟਈ ਭਾਈ, ਥਾਕੇ ਕਰਮ ਕਮਾਏ। ਇਹੋ ਜਗ ਭਰਮ ਬੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਅਗਲੀ ਉਦਾਹਰਨ ਦਿੱਤੀ ਹੈ ਸੂਤ ਦੇ ਧਾਗੇ ਦੀ। ਹੁਣ ਧਾਗਾ ਬਣਾਇਆ, ਜੇ ਧਾਗ ਨੂੰ ਜਿਹੜੀ ਧਾਗੇ ਨੂੰ ਗੰਢਾਂ ਪੈ ਜਾਣ, ਉਹ ਗੰਢਾਂ ਚੁੱਭਦੀਆਂ ਰਹਿੰਦੀਆਂ ਨੇ। ਪਾਤਸ਼ਾਹ ਕਹਿੰਦੇ ਨੇ ਹੇ ਇਨਸਾਨ, ਪਰਮਾਤਮਾ ਦੇ ਮਾਰਗ 'ਤੇ ਚੱਲਿਆ ਹੈ, ਦੇਖੀ ਕਿਤੇ ਮਨ ਨੂੰ ਵਿਕਾਰਾਂ ਰੂਪੀ ਗੰਢਾਂ ਨਾ ਪੈ ਜਾਵਣ, ਨਹੀਂ ਤਾਂ ਇਹ ਚੁਭਣਗੀਆਂ।
ਆਪਣੇ ਮਨ ਨੂੰ ਵਿਕਾਰਾਂ ਰੂਪੀ ਗੰਢਾਂ ਤੋਂ ਬਚਾ ਲਈਏ।

ਜੋ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸਜ ਪਾਇਆ ਜਿਨ ਵਿੱਚ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾ ਵੈ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਾਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਏ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਬਵੇਕ ਦਾਨ ਸਾਹੁਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਵਾਹਿਗੁਰਨਾਮੇ ਦੀ ਕਥਾ ਵਿਚਾਰ ਉਪਰੰਤ ਸੰਪੂਰਨ ਆਸਾ ਦੀ ਵਾਰ ਦੇ ਕੀਰਤਨ ਔਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਆਪ ਜੀ ਦੇ ਦਰਬਾਰ ਅੰਦਰ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਮਹਾਰਾਜ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰੋ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਵਨ ਪੁੱਤਰ ਅਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ।

0: ਵੀਏ ਅਹਿਨਸ ਸਹਿਜ ਸੁਭਾਏ
1: ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
0: ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟਵੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ।

ਨਾ ਚੱਲੇ ਨਾਲ, ਕੇਵ ਸੱਚਿਆ ਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈਐ ਇੱਕ ਨਾ, ਹੁਕਮੀ ਬਖਸੀ ਸੇ ਹੁਕਮੀ ਸਦਾ ਪਵਾਈਐ।

ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖੰਭੀ ਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਅਲੈ ਪ੍ਰਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੁ, ਨਾਨਕ ਵਿਗਸੈ ਵੇਪਰਵਾਹੁ। ਸਾਚਾ ਸਾਹਿਬ ਸਾਚ ਨਾਇ ਭਾਖਿਆ, ਭਾਉ ਅਪਾਰ ਆਖੇ ਮੰਗੇ, ਦੇਹ ਦੇਹ ਦਾਤ ਕਰੀ ਦਾ ਤਾਰ, ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ, ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ।

ਸੂਨ ਨ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ ਹੁਣ ਪਾਣੀ ਤੇ ਨਾ ਕਰੀ ਜੇ ਤੀ ਸਿਰ ਠੁਪਾਈ ਵੇਖਾਂ ਹੁਣ ਕਰਮਾ ਕੇ ਮਿਲੈ ਲਈ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜਗਤਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੀ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ।

ਮੁਖ ਸਲਾਣ ਮਨ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਭਗਤਾਂ ਨਾਸ ਸੁਣੈ ਸਤਸੰਤੋ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਭਗਤਾਂ ਨਾਸ ਸੁਣੈ ਸਦਾ ਗੁਣ ਕੀ ਗਾ ਸੁਣੈ ਸੇਖ ਵੀਰ ਪਾਤ ਸਹਾ ਸੁਣੈ ਅੰਧੇ ਪਾਵੇ ਰਾਹੋ ਸੁਣੈ ਹੱਥ ਵਿਅਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ

ਕੋਈ ਮੰਨੈ ਸਿਰ ਤੋਂ ਵਹਿ ਮਨ ਬੁੱਧ ਮੰਨੈ ਸਗਲ ਭੁਣ ਕੀ ਸੁੱਧ ਮੰਨੈ ਮਹਿ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਡਾਕ ਨਾ ਪਾਏ ਮੰਨੈ ਪਸਤੇ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਿਵਾਰ ਐਸਾ ਆਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹ ਹੈਦਾਰ ਰਾਜਾਨ ਪੰਚਾ ਕਾ ਗੁਰੀ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੁਣੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਪੁੱਜੈ ਹੋਵੇ ਸੱਚਿਆਰ ਧਵਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਫਸਾਓ ਇੱਕ ਕਵਾਓ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਹਾ ਵੀ ਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਦਰੰਕਾਰ ਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੁਰ ਮੋਹ ਭਾਕ ਸਾਰ ਸੰਖ ਮੋਹ ਲਿਵਲਾਇ ਤਾਰ ਕੁਦਰਤ ਕਵਣ ਕਹਾ ਵੀ ਚਾਰ ਵਾਰ ਨ ਜਾਵਾ ਇੱਕ ਵਾਰ

ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਮੂਰਖ ਅੰਤ ਘੋਰ ਸੰਖ ਚੋਰ ਹਰਾਮ ਘੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਲੋੜ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਾਖਾਏ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਅਖਰੀ ਨਾਮ ਅਖਰੀ ਸਾਲ ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਣ ਅਖੜਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੀ ਜੇ ਫੁਰਮਾਏ ਤਿਪ ਤੇ ਪਾਏ ਜੇਤਾ ਕੀਤਾ ਤੇਤਾ ਨਾ ਉਣੇ ਨਾਵੇਂ ਨਾਹੀ ਕੋਥਾ ਕੁਦਰਤ ਕਵਣ ਕਹ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹਤ ਪੈਰ ਤਨ ਦੇਹ ਪਾਣੀ ਤੋਂ ਤੈ ਉਤਰਸ ਕੇ ਮੂਤ ਪੀਤੀ ਕੱਪੜ ਹੋਏ ਦੇ ਸਾਬੁਣ ਲਈ ਇਹ ਧੋਏ ਪ੍ਰੀਮਤ ਪਾਪਾ ਕਹਿ ਸੰਗ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਕਮੀ ਆਵੋ ਜਾਹੋ ਤੀਰਥ ਤਪ ਦੇ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤਾ ਭਗਤ ਨਾਇ ਸਵਸਤੀ ਆਤਮਾਣੀ ਬਰਮਾਓ ਸਤ ਸੁਹਣ ਸਦਾ ਮਨਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਚਿਤ ਕਵਣ ਵਾਰ ਕਵਣ ਸਿਰਤੀ ਮਾਉ ਕਵਣ ਚਿਤ ਹੋਆ ਕਾਰ ਵੇਲਾ ਪਾਈਆ ਪੰਡਤੀ ਜੇ ਹੋ ਵੇਲੇ ਕੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖ ਲੈ ਕੁਰਾਣ ਚਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰਾਖਾਂ ਕਿਉਂ ਸਲਾਹੀ ਕਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਲੱਖ ਅਗਾਸਾ ਅਗਾਸ ਓੜ ਕੁੜਕ ਭਗਤ ਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰੇ ਕਹਿਣ ਕਤੇ ਵਾਸੁਲਿਕ ਧਾਤ ਲੇਖਾ ਹੈ ਤਨ ਲਿਖਿਆ ਲੇਖਾ ਹੈ ਉਨਾਸ ਨਾਨਕੋ ਡਾਕੀ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਕੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਪ ਵਸਮੁੰਦ ਨਾ ਜਾਣੀਆਂ ਹੈ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਚੁਲਨਾ ਹੋਣੀ ਜੇ ਤਿਸ ਮਰੁਣਾ ਵੀ ਸਰਿਅੰਤ ਨਾ ਸਿੱਪੀ ਕਹਿ

ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਅਤਲ ਨਾ ਤੁਮਾਏ ਕੀਤੇ ਮੰਗੇ ਜੋ ਦੁਪਾਰ ਕੀਤਿਆਂ ਗਣਿਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲੈ ਲੈ ਮੁੱਕਰ ਪਾਹੇ ਕੀਤੇ ਮੂਰਖ ਕਾਹੀ ਕਾਹੇ ਕੀਤਿਆਂ ਦੂਰ ਭੁੱਖ ਸਤਮਾਰੇ ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੱਖ ਨੂੰ ਪਾਏ ਹੋ ਜਾਣੇ ਜੇ ਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖ ਹਸੇ ਭੇਖੇ ਹੀ ਕੇ ਜਿਸਨੂੰ ਬਖਸ਼ੇ ਸਿਫਤ ਸਾਹ ਲਾਹ ਨਾਨਕ ਪਾਤਸ਼ਾਹੀ ਪਾਤ ਸਾਹੋ ਅਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਅਮੁੱਲ ਭੰਡਾਰ ਮੁੱਲਾ ਵੇ ਮੁੱਲਾ ਜੈ ਮੁੱਲ ਪਾਏ ਮੁੱਲਾ ਸਮੈ ਅਮੁੱਲ ਤਨ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਦੇ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੀ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਿਰ ਗਾਵਾ ਰਾਗਾਵਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੀ ਨਾਦ ਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਬਰੀ ਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਪੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋ ਸਦਾ ਸਵਾਰੇ ਗਾਵੇ ਦਿਨਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਥੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਿਤ ਪੜਨ ਰੱਖੀ ਸਾਰੇ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੀ ਗਾਵੇ ਜੋਤਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਗਨੋਂ ਗਾਵੇ ਜੋਤ ਤਭਾਉਣ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਉ ਸੇ ਮੈਂ ਚਿਤਨਾਵ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈਪੀ ਹੋ ਸੀ ਜੈਨ ਜਾਸੀ ਰਚਨਾ ਜਿਨ ਬਚਾਈ ਰੰਗੀ ਰੰਗੀ ਭਾਰਤੀ ਕਰ ਕਰ ਜਸੀ ਮਾਇਆ ਜਿਹਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਹੁਕਮਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਬਤ ਝੋਲੇ ਜਾਨ ਕੀ ਕਰੇ ਪਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਵਰਤੀ ਤੇ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗ ਜੀਤਾ ਜਿਸ ਸਿਆ ਦੇ ਸਿਆਦ ਨੀਲ ਨਾ ਦਿਆ ਨਾ ਹੱਥ ਜੁਗ ਜੁਗ ਇੱਕੋ ਵੇਸ ਭੁਗਤ ਕੇ ਆਉਂਦਿਆ ਭੰਡਾਰਨ ਖਟ ਖਟ ਵਾਜੇ ਨਾ ਦੇ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਯੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗਾ ਦੇਸ ਸਿਆ ਦੇ ਸਿਆਦ ਨੀਲ ਨਾ ਦੇ ਨਾ ਹੱਥ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤੀ ਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਭੰਡਾਰੀ ਕਲਾਈ ਦੀ ਬਾਣ ਜੇਵ ਤਿਸ ਭਾਵੇ ਤੇ ਵਿੱਚ ਲਾਵੇ ਜਿਵ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰ ਨਾਵੇ ਬਹੁਤਾ ਹੋ ਵਿਡਾਣਾ ਦੇਸ ਦਿਸਿਆ ਦੇ ਸਿਆਦ ਨੀਲਣਾ ਦੁਨ ਹੱਥ ਜੁਗ ਜੁਗ ਇੱਕੋ ਵੇ ਸਿਆ ਸੁਣ ਲੋਇਲੇ ਭੰਡਾਰ ਜੁਗ ਸਪਾਸੀ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸਿਆ ਦੇ ਸਿਆਦ ਨੀਲਣਾ ਦੇ ਨਾ ਜੁਗ ਜੁਗ ਇੱਕੋ ਵੇ ਸਿੱਖ ਦੂਜੀ ਭਉ ਲੱਖ ਹੋਏ ਲੱਖ ਵਹਿ ਲੱਖ ਵੀ ਸਲਗ ਲੱਗੇੜਾ ਕੀ ਇੱਕ ਨਾਮ ਜੁਗ ਦੀ ਸੇਤ ਰਾਹ ਪਤ ਵੜੀਆ ਚੜੀਆ ਹੋਏ ਇੱਕ ਹੀ ਸੁਣ ਗੱਲਾਂ ਕਾਸ ਕੀ ਕੀਟਾ ਜਿਹੜੀ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਸੁਪੈਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹਰ ਜੋਰ ਕਰ ਵੇਖੈ ਸੋਏ ਨਾਨਕ ਤੁਮ ਵਿੱਚ ਨਾ ਕੋਈ ਰਾਤੀ ਰੁੱਤੀ ਸਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਪ ਰੱਖੀ ਧਰਮਸਾਲ ਤਿਸਵੀ ਜੀਏ ਜੁਗਤ ਕਿਰੰਗ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੁਣ ਪੰਜ ਪੁਰਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਤੇ ਪਾਏ ਨਾਨ ਗਿਆ ਜਾਪੇ ਜਾਏ ਧਰਮ ਖੰਡਕਾ ਹੋ ਕਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਾਉਣ ਪਾਣੀ ਵੈਸੰਤਰ ਕੀਤੇ ਕਾਨ ਮਹਿਸ ਕੀਤੇ ਬਰਮੈ ਘਾਟ ਤਕੜੀ ਰੂਪ ਰੰਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੁੱਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਲ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੁਕਤਾ ਆਖੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਸਦਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੁਰ ਦਿੱਤਾ ਉਹਨਾਂ ਕੋਈ ਉਰ ਦਿੱਤਾ ਜੋਤਮਾ ਬਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਦਿੱਤਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਮਰਨ ਠਾ ਕੇ ਜਾਹੇ ਜਿਨ ਕਹਿ ਰਾਮ ਸਿਮਨ ਮਾਹੇ ਤਿੱਥੇ ਭਗਤ ਸਹਿ ਕਹਿ ਲੋਕ ਕਰੀ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥਿਤ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖੱਲਾ ਗੰਤ ਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਚਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
दिवस रात दुए दाई दाया खिले सगल जगत।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤ ਸਾਹਾ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤ ਸਾਹੋ, ਜਿਨ ਜਗ ਧੰਦੈ ਲਾਇਆ, ਮੁਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਕੱਤ ਚਲਾਇਆ, ਜਾਨੀ ਕੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਵਾਏ, ਕਾਇਆ ਹੰਸ ਥੀਆ ਵਿਛੋੜਾ, ਜਾ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰੰਦਾ ਸੱਚਾ ਪਾਤ ਸਾਹੋ, ਜਿਨ ਜਗ ਧੰਦੈ ਲਾਇਆ। ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦੇਹਾ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜੋ ਮਹਿਮਾਣਾ ਕਾਹੇ ਗਰਵ ਕੀਜੈ, ਜਿਤ ਸੇਵੇ ਦਰਗਹਿ ਸੁਖ ਪਾਈਏ, ਨਾਮ ਦੇ ਸਹਿਗਾ ਲੀਜੈ, ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਥ ਸੋ ਥੀਐ ਹਿਰੜਾ, ਹੋ ਸੰਸਾਰੋ ਜਲ ਥਲ ਮਹੀਲ ਰੱਬ ਰਹਿਆ, ਸਾਚੜਾ ਸਿਰਜਨਹਾਰੋ, ਸਾਚਾ ਸਿਰਜਨਹਾਰੋ, ਅਲਖਿਆ ਪਾਰੋ ਤਾਕੰਤ ਨਾ ਪਾਇਆ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਧਿਆਇਆ, ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰ ਨਹਾਰੋ, ਜੋ ਤਿਸ ਭਾਵੈ ਸਮਰਥ ਸੋ ਥੀਐ ਹਿਲੜਾ ਇਹੋ ਸੰਸਾਰੋ। ਨਾਨਕ ਰੋਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਵਿਕਾਰੋ।

ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੈ ਪੰਥ ਨਿਹਾਲੈ ਹੈ, ਅਸਾਂ ਪੇ ਉੱਥੇ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ ਹੋਆ, ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੁਆਗੈ ਆਇਆ। ਅਸੀਂ ਕੇ ਹੁਕਮ ਕਰੇ ਹਾਂ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਮਰਨ ਮੰਦਾ ਲੋਕਾਂ ਆਖੀਐ, ਜੇ ਮਰ ਜਾਣਾ ਐਸਾ ਕੋਏ। ਸੇਵ ਹੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਪੜਾਈ ਭੇਟੈ ਸਿਉਂ ਜਾਵੋ। ਸੱਚ ਸਮਾਵੋ ਤਾਂ ਪਤ ਲਿਖੈ ਪਾਈ, ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉਂ ਰਲੀਆ ਮਾਣੈ। ਮਰਨ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ। ਮਰਨ ਮੁਨਸਾ ਸੂਰਿਆ ਹੱਕ ਹੈ,

ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ ਤਾਂ ਕਾ ਰੂਪ ਅਪਾਰੋ, ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਵਡਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪ੍ਰਵਤਗਾਰੋ। ਜਿਨ ਹਾਪੀ ਨੇ ਆਪ ਸਾਜਿਆ ਸੱਚੜਾ ਅਲਖ ਅਪਾਰੋ, ਦੋਏ ਪੁੜ ਜੋੜ ਵਿਛੋੜਿਆ ਨ ਗੁਰਬਿਨ ਕੋਰ ਹੰਧਾਰੋ।

ਸਦੜਿਆ ਏ ਤਿੰਨਾਂ ਜਾਣੀਆਂ ਹੁਕਮ ਸੱਜੇ ਕਰਤਾਰੋ ਨਾਰੀ ਪੁਰਖ ਵਿਸ਼ੁਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੈ ਸੋਹਣੀ ਹੈ ਹੁਕਮ ਬਦੀ ਸਿਰ ਕਾਰੋ।

ਮਾਰੇ ਸੁਰਤ ਮੋਈ ਮਰਮਾਈਏ ਮਹਿਲੁਨੀ ਦਰਬਾਰੇ ਰੂਬੋ ਕੰਤ ਮਹਿਲੀ ਹੋ ਸੱਚੇ ਗਏ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਟ ਹੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਪਿਆ ਤ੍ਰਿਕ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਆ ਫਿਰ ਸੱਚੜਾ ਹਿਤ ਪਿਆਰੇ ਤੁਸੀਂ ਰੋਵੋ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੇ ਧਾਵਣੀਆਂ ਫਿਰ ਛੋਟੇ ਅੜੀ ਵਿਧਨ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹਾਂ ਰਹਿ ਸੇੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿੰਗਾਰੋ ਆਵੋ ਮਿਲ ਹੋ ਸਹੇਲੀ ਹੋ ਸਿਮਰੋ ਸਿਰਜਨਹਾਰੋ ਮਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾਮ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਛੱਛੜਾ ਦੂਰ ਨਾ ਭਾਲੀਐ ਘੱਟ ਘੱਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਮੈ ਬਿੜਕਾਚੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹੋ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਤ ਏਕ ਓੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹ ਲੋਏ ਜੀਓ। ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਈ ਜੀਓ। ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ ਇੱਕ ਨਾਮ ਧਿਆਵਹੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ। ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਗ ਅਮਰ ਟਲ ਤੋਲ ਠਾਕੁਰ ਭਗਤ ਤੇ ਹਰ ਪਾਇਆ। ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਹ ਬਾਸ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਬਾਸ ਜੀਓ। ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾ ਵਾਸ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ। ਆਨੰਦ ਆਨੰਦ ਹੱਦ ਵਜਹਿ ਵਾਜੇ ਹਰ ਆਪ ਗੱਲ ਮਿਲਾਵੇ। ਤੁਸੀਂ ਬੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ।

ਜੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸਜਾਣ ਜੀਓ। ਰਾਮਦਾਸ ਓਡੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈਂ ਪੈਰੀ ਪਾਏ ਜੀਓ।

ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰਿਆਂ ਨੇ ਉਸ ਵਿਛੜੀ ਹੋਈ ਰੂਹ ਦੇ ਨਿਮਿੱਤ ਜੋ ਪਿਛਲੇ ਕੁਛ ਦਿਨਾਂ ਤੋਂ ਸ੍ਰੀ ਸਹਿਜ ਪਾਠ ਆਰੰਭ ਕਰਾਏ ਸਨ, ਸ੍ਰੀ ਸਹਿਜ ਪਾਠ ਜੀ ਦੇ ਭੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਏ ਗਏ ਹਨ। ਆਓ ਹੁਣ ਕੁਝ ਸਮੇਂ ਵਾਸਤੇ ਇਲਾਹੀ ਰੱਬੀ ਗੁਰਬਾਣੀ ਦੇ ਬਰਾਗਮਈ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਿ ਨਾਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ

ਕਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਫਰਮਾਨ ਹੈ ਜੇ ਹਜ਼ੂਰੀ ਲਿਖਿਆ ਤੇ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੀ ਮਹਾਂਵਾਕਾਂ ਅਨੁਸਾਰ ਭਾਈ ਦਰਬਾਰਾ ਸਿੰਘ ਮਾਂਗੜ ਪਾਤਸ਼ਾਹ ਜੀਓ ਜਿੰਨੇ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਜਿੰਨਾ ਇਸ ਸੰਸਾਰ ਦੇ ਵਿੱਚ ਰਹਿਣ ਦਾ ਹੁਕਮ ਬਖਸ਼ਿਸ਼ ਕੀਤਾ ਉਸ ਹੁਕਮ ਨੂੰ ਪੂਰਾ ਕਰਦਿਆਂ ਹੋਇਆਂ ਕੁਝ ਦਿਨ ਪਹਿਲਾਂ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ ਔਰ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਉਪਰੰਤ ਗੁਰੂ ਘਰ ਵਿਖੇ ਆਰੰਭ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ ਅਲਾਣੀਆਂ ਬਾਣੀ ਦੇ ਜਾਪ ਹੋਏ ਰਾਮਕਲੀ ਸਤਬਾਣੀ ਦੇ ਜਾਪ ਹੋਏ ਉਪਰੰਤ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਜਾਪ ਹੋਏ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਹੋਈ ਬਾਣੀ ਦਾ ਫਲ ਉਸ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਔਰ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਵੋ ਸਮਰੱਥਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਪੜਦੇ ਖਜਣੇ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਬਾਣੀ ਦਾ ਫੁਰਮਾਨ ਹੈ, ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਜੋ ਵੀ ਹਿਰਦਾ ਇਸ ਸੰਸਾਰ ਦੇ ਵਿੱਚ ਆਇਆ ਹੈ, ਪਾਤਸ਼ਾਹ ਕਹਿੰਦੇ ਨੇ ਇੱਥੇ ਆਪਾਂ ਰਹਿਣ ਵਾਸਤੇ ਨਹੀਂ ਆਏ, ਇੱਥੇ ਬਹਿਣ ਵਾਸਤੇ ਨਹੀਂ ਆਏ। ਮਨੁੱਖਾ ਜਨਮ ਮਿਲਿਆ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਉਸ ਪਰਮਾਤਮਾ ਦੀ ਬੰਦਗੀ ਕਰਨ ਦੇ ਲਈ, ਉਸ ਮਾਲਕ ਨੂੰ ਮਿਲਣ ਦੇ ਲਈ ਜਿਸ ਜੀ ਇਸ ਸੰਸਾਰ ਦੇ ਵਿੱਚ ਆਉਂਦਾ ਹੈ। ਸਰਦਾਰ ਦਰਬਾਰਾ ਸਿੰਘ ਜੀ ਮਾਂਗਟ, ਜਿੰਨੀ ਪਾਤਸ਼ਾਹ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ, ਜਿੰਨਾ ਇਸ ਸੰਸਾਰ ਦੇ ਵਿੱਚ ਰਹਿਣ ਦਾ ਹੁਕਮ ਬਖਸ਼ਿਸ਼ ਕੀਤਾ, ਉਸ ਹੁਕਮ ਨੂੰ ਪੂਰਾ ਕਰਦਿਆਂ ਹੋਇਆਂ ਕੁਝ ਦਿਨ ਪਹਿਲਾਂ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ, ਔਰ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗੁਰੂ ਘਰ ਵਿਖੇ ਕੁਝ ਦਿਨ ਪਹਿਲਾਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਏ। ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨ ਭੋਗ ਪਏ ਹਨ, ਉਪਰੰਤ ਅੰਤਿਮ ਅਰਦਾਸ ਹੋਈ ਹੈ। ਪਾਤਸ਼ਾਹ ਕਿਰਪਾ ਕਰਨ, ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਔਰ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਉਹ ਸਮਰੱਥਾ ਬਖਸ਼ਿਸ਼ ਕਰਨ। ਮੈਂ ਬੇਨਤੀ ਕਰਾਂ, ਸਰਦਾਰ ਪ੍ਰੀਤਮ ਸਿੰਘ ਜੀ ਗਰੇਵਾਲ ਜੋ ਸੈਨ ਹੋਜ਼ੇ ਤੋਂ ਆਏ ਹਨ, ਉਹ 5-10 ਮਿੰਟ ਵਾਸਤੇ ਉਸ ਵਿਛੜੀ ਹੋਈ ਰੂਹ ਦੇ ਨਿਵੇਤ ਸ਼ਰਧਾ ਦੇ ਫੁੱਲ ਭੇਟ ਕਰਨਗੇ, ਔਰ ਉਪਰੰਤ ਪਰਿਵਾਰ ਵੱਲੋਂ ਪਗੜੀ ਦੀ ਰਸਮ ਹੋਣੀ ਹੈ ਕਾਕਾ ਗਰਨ ਮਾਂਗਟ ਨੂੰ, ਉਹ ਮਹਾਰਾਜ ਜੀ ਦੀ ਹਜ਼ੂਰੀ ਅੱਗੇ ਆ ਕੇ ਸਜਨ ਦੀ ਕਿਰਪਾਲਤਾ ਕਰਨ ਔਰ ਪਗੜੀ ਦੀ ਰਸਮ ਕਰਨ ਦੀ, ਸਮੂਹ ਪਰਿਵਾਰ ਪਗੜੀ ਦੀ ਰਸਮ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸੂਰਜ ਕਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਰਾਮ ਗਇਓ ਰਾਵਣ ਗਇਓ, ਜਾ ਕਾ ਬਹੁ ਪਰਵਾਰ, ਕਹੋ ਨਾਨਕ ਥਿਰ ਕੁਛ ਨਹੀਂ ਸੁਪਨੇ ਜਾ ਸੰਸਾਰ। ਸੋ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਇਨਮੇਂ ਕੁਛ ਸਾਚ ਨਹੀਂ ਨਾਨਕ ਬਿਨ ਭਗਵਾਨ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰਾ ਸਿੰਘ ਜੀ ਮਾਂਗਟ, ਜਿਨ੍ਹਾਂ ਦੀ ਜੀਵ ਆਤਮਾ ਕੁਛ ਦਿਨ ਪਹਿਲਾਂ ਵਾਹਿਗੁਰੂ ਵਿੱਚ ਭੇਦ ਹੋ ਗਈ, ਕੁਛ ਸਮਾਂ ਪਹਿਲਾਂ ਅਸੀਂ ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਬੜੇ ਦੁਖੀ ਹਿਰਦੇ ਨਾਲ ਨਿੱਘੀ ਵਿਦਾਇਗੀ ਦੇ ਕੇ ਆਏ ਹਾਂ। 2005 ਦੀ ਗੱਲ ਹੈ, ਇੱਕ ਵਾਰੀ ਮੈਂ ਮਿਸ਼ੀਗਨ ਬੈਟਲ ਕ੍ਰੀਕ ਸ਼ਹਿਰ ਦੇ ਵਿੱਚ ਗਿਆ, ਸਾਡੇ ਰਿਸ਼ਤੇਦਾਰ ਰਣਵੀਰ ਸਿੰਘ ਧਾਲੀਵਾਲ ਉੱਥੇ ਮਾਂਗਟ ਸਾਹਿਬ ਨੂੰ ਮਿਲੇ, ਬੜੀ ਹਸਮੁੱਖ ਅਤੇ ਭਿੱਜੀ ਹੋਈ ਰੂਹ। ਇਹਨਾਂ ਦੇ ਨਾਲ ਹੁਣ ਉਹਨਾਂ ਦੇ ਅੰਤਿਮ ਦਰਸ਼ਨ ਲਈ ਇਹਨਾਂ ਦੇ ਮਿੱਤਰ ਕੁਲਵਿੰਦਰ ਸਿੰਘ ਗਿੱਲ ਅਤੇ ਅਵਤਾਰ ਸਿੰਘ ਚੱਜ, ਇਹ ਵੀ ਮੈਨੂੰ ਉਹਨਾਂ ਦੇ ਨਾਲ ਹੀ ਉੱਥੇ ਮਿਲੇ ਸੀ। ਸੋ ਉਸ ਦਿਨ ਬੜੀ ਖੁਸ਼ੀ ਹੋਈ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ। ਹੁਣ ਤੱਕ ਉਹਨਾਂ ਦੇ ਨਾਲ ਪ੍ਰੋਗਰਾਮਾਂ 'ਤੇ ਮਿਲ ਕੇ ਬੜੀ ਖੁਸ਼ੀ ਹੁੰਦੀ ਸੀ, ਪਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਕਹਿੰਦੇ ਨੇ, ਮਨ ਪਰਦੇਸੀ ਜੋਥੀਆ ਸਭ ਦੇਸ਼ ਪਰਾਇਆ, ਕਿਸ ਭੌ ਖੋਲੂ ਗਾਂਠੜੀ ਦੁਖੀ ਪਰਾਇਆ। ਕਹਿਣ ਦਾ ਭਾਵ, ਜਦੋਂ ਇਨਸਾਨ ਇਸ ਧਰਤੀ ਤੋਂ ਰੁਖਸਤ ਹੋ ਜਾਂਦਾ, ਉਹਦੇ ਭਾਰਾ ਤਾਂ ਸਾਰਾ ਸੰਸਾਰ ਹੀ ਰੁਖਸਤ ਹੈ, ਪਰ ਜਿੰਨਾ ਚਿਰ ਅਸੀਂ ਇਸ ਲਾਈਫ ਦੇ ਜਿਉਂਦੇ ਹਾਂ, ਤਾਂ ਜਦੋਂ ਅਸੀਂ ਕਿਸੇ ਵਿਅਕਤੀ ਦੇ ਨਾਲ ਦੁੱਖ ਅਤੇ ਸੁੱਖ ਦੀ ਗੱਲ ਕਰਦੇ ਹਾਂ, ਉਹ ਆਪਣੀ ਗੱਲ ਸੁਣਨ ਤੋਂ ਪਹਿਲਾਂ ਆਪਦੀਆਂ ਗੱਲਾਂ ਤੁਹਾਨੂੰ ਸੁਣਾਉਣੀਆਂ ਸ਼ੁਰੂ ਕਰਦਾ। ਐਸਾ ਇਹ ਸੰਸਾਰ ਹੈ, ਕਬੀਰਾ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਸਮਾਏ ਹੋਮ ਬਲਿਹਾਰੀ, ਤਿੰਨ ਕੋ ਪੈਸ ਜਨ ਕਿਸ ਜਾਣੇ। ਕਬੀਰ ਜੀ ਦੀ ਨਜ਼ਰਾਂ ਦੇ ਵਿੱਚ ਇਹ ਜਿਹੜਾ ਸੰਸਾਰ ਹੈ, ਇੱਕ ਕੱਜਲ ਦੀ ਕੋਠੜੀ ਹੈ ਜਿਹਦੇ ਵਿੱਚ ਸਾਰਾ ਕੁਛ ਕਾਲਾ ਹੀ ਕਾਲਾ। ਉਹ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਚੱਲਦਿਆਂ ਪੈਰ ਮੇਲੇ ਹੁੰਦੇ ਨੇ, ਅੱਖਾਂ ਦੇ ਨਾਲ ਵੇਖਦਿਆਂ ਅੱਖਾਂ ਮਲੀਨ ਹੁੰਦੀਆਂ ਨੇ, ਔਰ ਕੁਛ ਬੋਲਦਿਆਂ ਜਾਂ ਸੁਣਦਿਆਂ ਕੰਨ ਮਲੀਨ ਹੁੰਦੇ ਨੇ। ਹੋਂ ਬਲਿਹਾਰੀ ਤਿੰਨ ਕੋ ਪੈਸ ਦੇ ਨਿਕਸ ਜਾਏ। ਕਬੀਰ ਜੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਇਸ ਕੱਜਲ ਦੀ ਕੋਠੜੀ ਵਿੱਚੋਂ ਸਾਫ ਸਾਫ ਨਿਕਲਿਆ ਤਾਂ ਉਹਦੇ ਮੈਂ ਕਦਮਾਂ ਨੂੰ ਚੁੰਮਦਾ, ਉਹਨਾਂ ਤੋਂ ਬੁਲਾਰੇ ਜਾਂਦਾ। ਸੋ ਦਰਬਾਰਾ ਸਿੰਘ ਜੀ ਮਾਂਗਟ ਉਹਨਾਂ ਦਾ ਜੋ ਜੀਵਨ ਸੀ ਬਿਲਕੁਲ ਸਾਫ, ਭਾਵੇਂ ਇਹ ਸੰਸਾਰ ਕੱਜਲ ਦੀ ਕੋਠੜੀ ਹੈ, ਬਿਲਕੁਲ ਸਾਫ ਅਤੇ ਸਾਫ ਸੁਥਰਾ ਜੀਵਨ ਸੀ ਉਹਨਾਂ ਦਾ। ਇਹਦੇ ਨਾਲ ਬਾਬਾ ਫਰੀਦ ਜੀ ਗੱਲ ਕਰਦੇ ਨੇ, ਫਰੀਦਾ ਭੂਮ ਰੰਗਾਵਲੀ ਮੰਜ ਵਸੂਲੇ ਬਾਗ, ਜੋ ਨਰ ਪੀਰ ਨਵਾਜਿਆ ਲੱਗੇ ਨਾ ਆਂਚ। ਫਰੀਦਾ ਭੂਮ ਰੰਗਾਵਲੀ, ਕਹਿਣ ਦਾ ਭਾਵ ਕਿ ਇਹ ਜੋ ਸੰਸਾਰ ਹੈ ਬੜਾ ਵਧੀਆ ਹਰਾ ਭਰਿਆ, ਫੁੱਲ ਬੂਟੇ ਫਲ, ਇਨਸਾਨ ਹੱਸਦਾ ਚੰਗਾ ਲੱਗਦਾ, ਕਈ ਵਾਰੀ ਇਨਸਾਨ ਰੋਂਦਾ ਵੀ ਚੰਗਾ ਲੱਗਦਾ। ਜਦੋਂ ਬੱਚੇ ਰੋਂਦੇ ਨੇ ਤਾਂ ਉਹਦੇ ਨਾਲ ਦੇ ਛੋਟੇ ਬੱਚੇ ਉਹਨੂੰ ਚੂੰਡੀਆਂ ਚੂੰਡੀਆਂ ਵੱਢ ਵੱਢ ਕੇ ਹੱਸਦੇ ਨੇ, ਇਸ ਤਰ੍ਹਾਂ ਦਾ ਸੰਸਾਰ ਹੈ। ਅੱਗੇ ਉਹ ਲਿਖਦੇ ਨੇ ਮੰਝ ਵਸੂਲੇ ਬਾਗ, ਵਸੂਲੇ ਦਾ ਮਤਲਬ ਜ਼ਹਿਰ, ਮਾੜੀਆਂ ਚੀਜ਼ਾਂ। ਪਰ ਨਾਲ ਦੀ ਨਾਲ ਇਸ ਸੰਸਾਰ ਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਇਹ ਇੱਕ ਜ਼ਹਿਰ ਰੂਪੀ ਚੀਜ਼ਾਂ। ਪਰ ਫਿਰ ਅੱਗੇ ਕਹਿੰਦੇ ਨੇ ਜੋ ਨਰ ਪੀਰ ਨਵਾਜਿਆ, ਜਿਸ ਇਨਸਾਨ ਨੇ ਪਰਮਾਤਮਾ ਨੂੰ ਧਿਆਇਆ ਉਸ ਇਨਸਾਨ ਨੂੰ ਇਸ ਲਾਈਫ ਦੇ ਵਿੱਚ ਕੋਈ ਵੀ ਆਂਚ ਨਹੀਂ ਲੱਗਦੀ। ਸੋ ਮੈਂ ਬਹੁਤਾ ਤੁਹਾਡਾ ਟਾਈਮ ਨਹੀਂ ਲੈਣਾ, ਕਿਉਂਕਿ ਤੁਸੀਂ ਦੂਰੋਂ ਦੂਰੋਂ ਆਏ ਹੋ, ਸਵੇਰ ਦੇ ਥੱਕੇ ਹੋਏ ਹੋ, ਅਤੇ ਇਸ ਕਰਕੇ ਅਖੀਰ ਦੇ ਵਿੱਚ ਪਰਮਾਤਮਾ ਅੱਗੇ ਅਰਦਾਸ ਹੈ ਕਿ ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਅਤੇ ਨਾਲ ਦੀ ਨਾਲ ਜੋ ਪਰਿਵਾਰ ਭੈਣ ਜੀ ਜਤਿੰਦਰ ਪਾਲ ਕੌਰ ਮਾਂਗਟ, ਦੋ ਬੇਟੀਆਂ ਐਮਾ ਅਤੇ ਦੂਸਰੀ ਦਾ ਮੈਂ ਨਾਂ ਭੁੱਲ ਗਿਆ, ਅਤੇ ਉਹਨਾਂ ਦਾ ਬੇਟਾ ਗਨੂਰ। ਸੋ ਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਖੀਰ ਦੇ ਵਿੱਚ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਰਮਾਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਪ੍ਰੀਤਮ ਸਿੰਘ ਜੀ ਗਰੇਵਾਲ, ਜਿਨ੍ਹਾਂ ਨੇ ਵਿਛੜੀ ਹੋਈ ਰੂਹ ਦੇ ਨਿਮਿੱਤ ਸ਼ਰਧਾ ਦੇ ਫੁੱਲ ਭੇਟ ਕੀਤੇ। ਸੋ ਸਮੂਹ ਪਰਿਵਾਰ ਵੱਲੋਂ ਆਏ ਹੋਏ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ, ਔਰ ਬੇਨਤੀ ਹੈ ਜਿਨ੍ਹਾਂ ਨੇ ਗੁਰੂ ਕੇ ਲੰਗਰ ਜਾਂ ਚਾਹ ਦੇ ਲੰਗਰ ਨਹੀਂ ਛਕੇ, ਉਹ ਲੰਗਰ ਹਾਲ ਦੇ ਵਿੱਚ ਗੁਰੂ ਕੇ ਲੰਗਰ ਔਰ ਚਾਹ ਦੇ ਲੰਗਰ ਛਕਣ ਦੀ ਕਿਰਪਾਲਤਾ ਕਰੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 하긴.
1: 세 개 하고 싶어. 애들이랑 나들.
0: 아니.
1: 뭘 말하지요?

0: Hi, hello.
1: Oh.

Gracias.

ਉਹੀ ਹੈ ਕਿ ਉਹਨਾਂ ਦੀ ਕਿਰਪਾ ਲੱਗੀ

0: ਤੇਰਾ ਪੱਕਾ ਕਿੱਥੇ ਗਿਆ? ਪੱਕਾ ਨਹੀਂ ਬੰਨਿਆ ਤੂੰ, ਤੈਨੂੰ ਕੁਝ ਕੀ ਯਾਦ ਖਾਸ ਬਣਾਵਾ? ਠੀਕ ਆ
1: Right.

property

0: ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੈ ਨਮੈ ਜੁਗਾਦ ਗੁਰੈ ਨਮੈ ਸਤਿਗੁਰੈ ਨਮੈ ਸ੍ਰੀ ਗੁਰਦੇਵੈ ਨਮੈ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਾਇ ਮਾਇ ਥਾਉ
1: ਸਿਮਰੋ ਜਾ ਸੁਖ ਸੰਭਰ

0: ਪ੍ਰਭ
1: ਕੈ ਸਿਮਰਨ ਸਾਧ ਕੇ ਸੰਗ ਸਰਨਿਧਾਨ ਨਾਨਕ ਹਰਿ ਰੰਗ
0: ਸਿਮਰਨ ਸਿੱਧ

0: ਕੇ ਸਿਮਰਨ ਉਤਰਿਆ ਮੂਚਾ
1: ਕੇ ਸਿਮਰਨ ਕਿਸਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੁਛ ਸੁਝੈ
0: ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੇ ਸਿਮਰੈ ਸੇ ਤਨ ਬੰਤੇ ਪ੍ਰਭ ਕੇ ਸਿਮਰੈ ਸੇ ਪਤ ਬੰਤੇ

0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ
1: ਸਿਮਰੈ ਸੇ ਮੁਖ ਸਹਾਰੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਰੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ

0: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਅਨਹਦ ਚੁਟਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਹਰ ਸਿਮਰਨ ਕਰ ਪਗ ਪਗਟਾਏ ਹਰ ਸਿਮਰਨ ਲਗ ਭੇਦ ਉਪਾਏ
1: ਹਰ ਸਿਮਰਨ ਪੈ ਸਜੀ ਦਾਤੇ ਹਰ ਸਿਮਰਨ ਹੀ ਚੌਂਕ ਜਾਤੇ
0: ਹਰ ਸਿਮਰਨ ਤਾਰੀ

ਜੈ ਮਾਤ ਪਿਤਾ ਸਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰ ਜੇ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ।

0: ਕਾਲ ਉਧਾਰੈ।
1: ਅਨੇਕ ਜੋਨ ਜਨਮੈ ਮਰੈ ਜਾਮ, ਨਾਮ ਜਪਤ ਪਾਵੈ ਬਿਸਰਾਮ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ

0: ਤੁਮ ਹਰ ਕੀ ਕਥਾ ਨਾਮ ਸੁਣ ਸਦਾਰਥ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਤੁਰ ਸੰਗ ਲਸੈ
0: ਸੰਤ ਕਾ ਸੰਗ ਬੜ ਭਾਗੀ ਪਾਈ ਐ ਸੰਤ ਕੀ ਸੇਵਾ ਨਾ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ
1: ਨੌ ਖੰਡ ਪ੍ਰਿਥਵੀ ਫੇਰੈ ਜੀਵੈ ਮਹਾਦਾਸ ਪੀਸਰ ਜੀਵੈ
0: ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸਵ ਹੈਵਰ ਭੂਮ ਦਾਨ
2: ਨਿਉਲੀ ਕਨ ਕਰੇ ਵੋ ਆਸਨ ਜੈਨ ਮਾਰਗ ਸੰਜਮ ਸਾਧਨ
0: ਨਿਮਖ ਨਿਮਖ ਕਰ ਸੀਰ ਕਟਾਵੈ ਤੋ ਵੀ ਹੋਮੈ ਮੈਲ ਨ ਜਾਵੈ
2: ਹਰ ਕੇ ਨਾਮ ਸੰਸਰ ਕਛ ਲਾਹੇ ਨਾਨਕ ਗੁਰਮੁਖ ਨਾਮ ਜਪ ਜਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨ ਨ ਮਨ ਤੇ ਹੁਟੈ
2: ਸੋਚ ਕਰੇ ਦਿਨ ਸਾ ਰਾਤ ਮਨ ਕੀ ਮੈਲ ਨ ਕੰਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ
2: ਜਲ ਤੋਰੇ ਬਹੁ ਦੇਖ ਲੀਤ ਸਤਿਕਾ ਹੋਏ ਕਾਕੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
2: ਬਹੁ ਸਿਆਣਪ ਜੰਕਾ ਬਹੁ ਵਿਆਪੇ ਅਨੇਕ ਜਤਨ ਕਰ ਸਿਨਾ ਤਰਾਪੇ

0: ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਲ ਜਾਣੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ
1: ਸਰਲ ਧਰਮ ਹੈ ਸੇਖ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ

0: ਤੁਝੇ
1: ਪਿਆਰੇ ਦੂਦ ਪਰ ਜੋਨ ਭੋਜਨ ਸੁਖ ਸੂਦ ਨਿਰਗੁਣ ਗੁਣ ਕਛੂ ਨ ਬੂਝੇ ਬਖਸ ਲੈ ਤੋ ਨਾਨਕ ਸੀਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ
0: ਪ੍ਰਸਾਦ
1: ਦੀਨੇ ਹਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢਿਓ ਪ੍ਰਭ ਆਪੇ
1: ਆਦਿ ਅੰਤ ਜੋ

0: ਸਦਸਾਰ ਮੁਕਤ ਗਿਆਨ
1: ਸਦਾ ਸਦਾ ਇਹ ਭੁਲਨ ਹਾਰ ਨਾਨਕ ਰਾਖਣ ਹਾਰ ਪਾਰ
0: ਰਤਨ ਤਿਆਗ ਕੋ ਵੀ ਸੰਗ ਰਚੈ ਸਾ ਛੋੜ ਟੂਟ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਣ ਸੋ ਦੂਰ ਪੁਰਾਣੇ
0: ਛੋੜ ਜਾਏ ਕਿਸਕਾ ਸੰਗ ਕਰੈ ਸੰਗ ਸਹਾਈ ਕਿਸ ਪਰ ਹਰੈ
1: ਚੰਦਨ ਲੇਪ ਤਾਰੇ ਧੋਏ ਘਰ ਤਪੀਪ ਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾੜ ਲੋ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਦੇਖ ਅੰਤਰ ਮਨ ਮਾਇਆ ਸ਼ਬਦ ਨਾਹੀਂ ਕਸ਼ਟ ਰਹਿ ਛੁਪਾਇਆ
1: ਬਾਹਰ ਗਿਆਨ ਧਿਆਨ

मिथ्या राज बंटन माल मिथ्या काम क्रोध विकराल।

0: ਅਸ਼ਟਪਦੀ ਜੇ ਪ੍ਰਸਾਦ ਛੱਤੀ ਸਮਰਥ ਖਾਹੇ ਤਿਸ਼ਠਾ ਕਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
0: ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹਰਾਵੇ ਤਿਸੇ ਕਿਆ ਕਰ ਲਗਾਵੇ
0: ਜੇ ਪ੍ਰਸਾਦ ਸੁਖ ਸੇਜ ਸੁਹੀਜੈ ਮਨ ਆਠ ਪਹਿਰ ਤਾਕਾ ਜਸ ਗਾ ਬੀਜੈ
1: ਜੇ ਪ੍ਰਸਾਦ ਸਭ ਕੋ ਮਾਨੈ ਤਾਂ ਮੁਕਤਾਂ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰਗੇ ਮਨ ਪਾਵੈ ਨਾਨਕ ਪਦ ਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋਪ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਰਹਿਤ ਮਨ ਸੁਖ ਪਾਵੈ ਹਰ ਜਸ ਕਰ
0: ਜੇ ਪ੍ਰਸਾਦ ਤੇਰਾ ਸ਼ਗਲ ਸਿਦਰ ਢਾਕੇ ਮਨ ਸਰਨੀ ਪ੍ਰਭ ਠਾਕਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ

0: ਜੇ ਪ੍ਰਸਾਦ ਆਸੋ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜਿਨ ਤੇਰੀ ਮਨ ਬੰਤ ਬਣਾਈ ਊਠ ਬੈਠ ਸਦਾ ਤਿਸੇ ਧਿਆਈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸਭ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਇਆ।

0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨ ਜਾਣੈ ਜੇਤਾ ਸੁਣਿਆ ਤੇਤਾ ਵਖਿਆਨੈ
0: ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
2: ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ
2: ਸਾਧ ਕੀ ਸੋਭਾ ਸਾਧ ਬਣਿਆਈ
3: ਨਾਨਕ ਸਾਧ ਪ੍ਰਭ ਭੇਦ ਨਾ